ਵਿੱਚ ਹੋ ਮੈਂ ਪਰਮ ਨਾ ਜਾਈ ਵਿੱਚ ਹੋ ਮੈਂ

Yeah.

हर की प्रेम भगत मन लीना

fuego.

Bye.

Ah!

0: ਭਾਗੀ ਅਨਹਦ ਬਚਿਆ ਵੱਡ ਭਾਗੀ ਅਨਹਦ ਬਚਿਆ
1: ਪੰਚੇ ਸ਼ਬਦ ਵਜੇ ਮਤ ਗੁਰਮਤ
0: ਪੰਚੇ ਸ਼ਬਦ ਵਜੇ ਮਤ ਗੁਰਮਤ
2: ਪੰਚੇ ਸ਼ਬਦ ਵਜੇ ਮਤ ਗੁਰਮਤ
0: ਪੰਚੇ ਸ਼ਬਦ ਵਜੇ ਮਤ ਗੁਰਮਤ

ਸਭ ਦੇਖਿਆ ਗੁਰ ਸ਼ਬਦੀ ਅਨਹਦ ਵਜਿਆ ਗੁਰ

ਸੂਤ ਸੀਤਲਾ ਧਾਵੈ ਖਰ ਬਾਹਨ ਓਠਾਰ ਉਡਾਵੈ ਸ਼ਿਵ ਸ਼ਿਵ ਕਰਤੇ।

सबे मुए हैं केते कृष्ण भए हैं अंत सबे गए हैं हम तो एक रमैया

ਕਰਨਈਆ ਲੈ ਹਾਂ ਆਨ ਦੇਵ ਬਦਲਾ ਬਨ ਦੇ ਹਾਂ ਸ਼ਿਵ ਸ਼ਿਵ ਕਰਤਾ ਜੋ ਨਰ ਧਿਆਵੇ ਬਲਦ ਚੜੇ ਡੋਰੂ ਟਮਗਾਵੇ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਨਮਸਕਾਰ ਤਿਸੀ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਨਮਸਕਾਰ ਹੈ ਤਾਏ

भक्ति प्रेम भगत मन लीना नित बाजे।

ਤੇ ਸੱਚਾ ਸੌਦਾ ਹੋਏ। ਪ੍ਰਭਾਤੀ ਮਹੱਲਾ ਤੀਜਾ, ਪੈ ਪਾਏ ਜਾਗੇ ਸੇ ਜਨ ਜਗਰਣ, ਕਰੇ ਉਮੇ ਮੈਲ ਉਤਾਰ ਸਦਾ ਜਗ ਹੈ, ਕਰੇ ਆਪਣਾ ਰਾਖੇ ਪੰਚ ਤਸਕਰ ਕਾਢੇ ਮਾਰ। ਮਨ ਮੇਰੇ ਗੁਰਮੁਖ ਨਾਮ ਤੇ ਆਏ, ਜਿਤ ਮਾਰ ਗਰ ਪਾਈਏ ਮਨ ਸੇ ਕਰਮ ਕਮਾਏ। ਰਾਮ ਗੁਰਮੁਖ ਸਹਿਜ ਤੁਨੇ ਉਪਜੇ, ਦੁਖ ਉਮੇ ਵਿੱਚੋਂ ਜਾਏ, ਨਾ ਹਰ ਨਾਮਾ ਹਰ ਮਨ ਵਸੇ, ਸਹਿਜੇ ਹਰ ਗੁਣ ਗਾਏ। ਗੁਰਮਤੀ ਮੁਖ ਸੋਹਣੇ ਹਰ ਰਖਿਆ ਔਰ ਧਾਰ, ਇੱਥੇ ਉੱਥੇ ਸੁਖ ਕਣਾ ਜਪ ਹਰ ਹਰ ਉਤਰੇ ਪਾਰ। ਹੋਮੇ ਵਿੱਚ ਜਗਰਨ ਨਾ ਹੋਵੇ, ਹਰ ਭਗਤ ਨ ਪਵੇ ਥਾਏ, ਮਨਮੁਖ ਦਰ ਢੋਈ ਨਾ ਲਹੇ ਪਾਏ, ਦੂਜੇ ਕਰਮ ਕਮਾਏ। ਤ੍ਰਿਗ ਕਾਣਾ ਤ੍ਰਿਗ ਪਹਿਨਣਾ, ਜਿਨ੍ਹਾਂ ਦੂਜੇ ਪਾਏ ਪਿਆਰ, ਬਿਸਟਾ ਕੇ ਕੀੜੇ ਬਿਸਟਾ ਰਾਤੇ, ਮਰ ਜੰਮੇ ਹੋਏ ਖੁਆਰਾ। ਜਿਨਕੋ ਸਤਿਗੁਰ ਭੇਟਿਆ ਤਿਨ੍ਹਾਂ ਵਿੱਚੋਂ ਬਲ ਜਾਊਂ, ਤਿਨ ਕੀ ਸੰਗਤ ਮਿਲ ਰਹਾਂ ਸੱਚੇ ਸੱਚ ਸਮਾਉਂ। ਪੂਰੇ ਭਾਗ ਗੁਰ ਪਾਈਏ, ਪਾਏ ਕਿਤੇ ਨਾ ਪਾਇਆ ਜਾਏ, ਸਤਿਗੁਰ ਤੇ ਸਹਿਜ ਉਪਜੇ ਉਮੇ ਸ਼ਬਦ ਜਲਾਏ। ਹਰ ਸਰਨਾਈ ਭਜ ਮਨ ਮੇਰੇ, ਸਭ ਕੁਛ ਕਰਨੇ ਜੋਗਾ, ਨਾਨਕ ਨਾਮ ਨਾ ਬਿਸਰੇ ਜੋ ਕੁਛ ਕਰੇ ਸੋ ਹੋਗਾ। ਵਿਵਾਸ ਪ੍ਰਭਾਤੀ ਮਹੱਲਾ ਪੰਜਵਾਂ, ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮਾਤ ਪਿਤਾ ਭਾਈ ਸੁਤਵੰਤਾ, ਚੁਗ ਹੈ ਚੋਗ ਆਨੰਦ ਸੰਯੁਗਤਾ, ਉਰਜ ਭਰਿਓ ਮਨ ਮੀਠ ਮੁਹਾਰਾ, ਗੁਣ ਗਾਇਕ ਮੇਰੇ ਪ੍ਰਾਨ ਆਧਾਰਾ। ਏਕ ਹਮਾਰਾ ਅੰਤਰ ਜਾਮੀ, ਧਰ ਏਕ ਮੈਂ ਟੇਕ, ਏਕ ਕੀ ਸਿਰ ਸਾਹਾਂ ਬੜ ਪੁਰਖ ਸੁਆਮੀ। ਰਾਮ ਛਲ ਨਾਗਨ ਸਿਵ ਮੇਰੀ ਟੂਟਨ ਹੋਏ, ਗੁਰ ਕਿਹਾ ਏ ਝੂਠੀ ਧੋਏ, ਮੁਖ ਮਿੱਠੀ ਖਾਈ ਕਰਾਏ, ਅੰਮ੍ਰਿਤ ਨਾਮ ਮੰਦਿਆ ਕਾਏ। ਲੋਭ ਮੋਹ ਸਿਉ ਗਈ ਬਿਕੋਟ, ਗੁਰ ਕਿਰਪਾਲ ਮੋਹਿ ਕਿੰਨੀ ਛੋਟ, ਇੱਠ ਗਵਾਰੀ ਬਹੁਤ ਕਰ ਗਾਲੇ, ਹਮ ਗੁਰ ਰਾਖ ਲੀਏ ਕਿਰਪਾਲੇ। ਕਾਮ ਕ੍ਰੋਧ ਸਿਉ ਠਾਠ ਨ ਬੰਨਿਆ, ਗੁਰਪਦੇਸ਼ ਮੋਹਿ ਕਾਨੀ ਸੁਣਿਆ, ਜੈ ਦੇਕਾਂ ਤੈ ਮਹਾ ਚੰਡਾਲ, ਰਾਖ ਲੀਏ ਆਪਣੇ ਗੁਰ ਗੋਪਾਲ। ਦਸ ਨਾਰੀ ਮੈਂ ਕਰੀ ਦੁਹਾਗਨ, ਗੁਰ ਕਿਹਾ ਏ ਰਸੇ ਬਿਕਾਗਨ, ਇਨ ਸੰਬੰਧੀ ਰਸਾਲ ਚਾਏ, ਅਮ ਗੁਰ ਰਾਖੇ ਹਰ ਲਿਵਲਾਏ। ਅਮੇ ਵਸਿਉ ਮਸਲਤ ਛੋਡੀ, ਗੁਰ ਕਿਹਾ ਏ ਮੂਰਖ ਓਡੀ, ਇਹੋ ਨਿਕਾਰ ਕਰ ਕਹੀ ਨਾ ਪਾਏ, ਹਮ ਗੁਰ ਰਾਖ ਲੀਏ ਲਿਵਲਾਏ। ਇਨ ਲੋਗਨ ਸਿਉ ਹਮ ਪਏ ਬਰਾਏ, ਏਕ ਗ੍ਰਹਿ ਮੈਂ ਦੋਏ ਨਾ ਖਟਾਏ। ਆਏ ਪ੍ਰਭ ਪਹਿ ਅੰਚਲ ਲਾਗ, ਕਰੋ ਤਬਾਪਸ ਪ੍ਰਭ ਸਰਬਾਗ, ਪ੍ਰਭ ਹਸ ਬੋਲੇ ਕੀਏ ਨਿਆਏ, ਸਗਲ ਦੂਤ ਮੇਰ ਸੇਵਾ ਲਾਏ। ਤੂੰ ਠਾਕਰੇ ਉਗਰੇ ਸਭ ਤੇਰਾ, ਕਉ ਨਾਨਕ ਗੁਰ ਕੀਆ ਨਵੇਰਾ। ਪ੍ਰਭਾਤੀ ਮਹੱਲਾ ਪੰਜਵਾਂ, ਮਨ ਮੈਂ ਕ੍ਰੋਧ ਮਹੰਕਾਰਾ, ਪੂਜਾ ਕਰੇ ਬਸਤ ਵਿਸਤਾਰਾ, ਕਰੇ ਸਨਾਨ ਤਨ ਚੱਕਰ ਬਣਾਏ, ਅੰਤਰ ਕੇ ਮਲ ਕਵੇ ਨਾ ਜਾਏ। ਇਤ ਸੰਜਮ ਪ੍ਰਭ ਕੇ ਨਹੀਂ ਨ ਪਾਇਆ, ਭਗੌਤੀ ਮੁੰਦਰਾ ਮਨ ਮੋਹਿ ਮਾਇਆ। ਰਾਮ ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਾਏ ਕਹੇ ਸਭ ਉਤਰੇ, ਬਹੁਰ ਕਮਾਵੇ ਹੋਏ ਨਿਸੰਕ, ਜਮ ਪ੍ਰਵਾਦ ਕਰੇ ਕਲੰਕਾ। ਘੂੰਗਰ ਬਾਜ ਬਤਾਵੇ ਤਾਲਾ, ਅੰਤਰ ਕਪਟ ਬਿਰੇ ਬੇ ਤਾਲਾ, ਬਰਮੀ ਮਾਰੀ ਸਾ ਪਨਮੂਆ, ਪ੍ਰਭ ਸਭ ਕਿਛ ਜਾਣੇ ਜਿਨ ਤੂੰ ਕੀਆ। ਪੁਆਰ ਤਾਪ ਗੇਰੀ ਤੇ ਵਸਤਰਾ, ਆਪਦਾ ਕਾ ਮਾਰਿਆ ਗ੍ਰਹਿ ਤੇ ਨਸਦਾ, ਦੇਸ ਛੋੜ ਪਰਦੇਸੇ ਤਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਕਾਨ ਫਰਾਏ ਹਰਾਏ ਟੂਕਾ, ਘਰ ਘਰ ਮੰਗੇ ਤ੍ਰਿਪਤਾਵਨ ਤੇ ਚੁੱਕਾ, ਬਿੰਤਾ ਛੋੜ ਬਦ ਨਦਰ ਪਰਨਾਰੀ, ਬੇਸਨ ਪਾਈਏ ਮਹਾਂ ਦੁਖਿਆਰੀ। ਬੋਲੇ ਨਾਹੀਂ ਹੋਈ ਬੈਠਾ ਮੋਨੀ, ਅੰਤਰ ਕਲਪ ਪਵਾਈਏ ਜੋਨੀ, ਅੰਤੇ ਰਹਿਤਾ ਦੁਖ ਦੇਹੀ ਸਹਿਤਾ, ਹੁਕਮ ਨਾ ਬੁੱਝੇ ਵਿਆਪੇ ਮਮਤਾ। ਬਿਨ ਸਤਿਗੁਰ ਕਿਨੇ ਨ ਪਾਈ ਪਰਮ ਗਤੇ, ਪੁੱਛੋ ਸਗਲ ਬੇਦ ਸਮਰਤ, ਮਨਮੁਖ ਕਰਮ ਕਰੇ ਅਜਾਏ, ਜਿਉਂ ਵਾਲੂ ਕਰ ਠੌਰ ਨਾ ਠਾਏ। ਜਿਸਨੂੰ ਪਏ ਗੋਬਿੰਦ ਦਿਆਲਾ, ਗੁਰ ਕਾ ਬਚਨ ਤਿੰਨ ਬਾਧਿਓ ਪਾਲਾ, ਕੋਟ ਮਧੇ ਕੋਈ ਸੰਤ ਦਿਖਾਇਆ, ਨਾਨਕ ਤਿੰਨ ਕੇ ਸੰਗ ਤਰਾਇਆ। ਜੇ ਹੋਵੇ ਭਾਗ ਤਾਂ ਦਰਸਨ ਪਾਈਏ, ਆਪ ਤਰੇ ਸਭ ਕੁਟੰਬ ਤਰਾਈਏ। ਰਹਾਉ ਦੂਜਾ ਪ੍ਰਭਾਤੀ ਮਹੱਲਾ ਪੰਜਵਾਂ, ਸਿਮਰਤ ਨਾਮ ਕਿਲਵਿਕ ਸਭ ਕਾਟੇ, ਧਰਮ ਰਾਏ ਕੇ ਕਾਗਰ ਫਾਟੇ, ਸਾਧ ਸੰਗਤ ਮੇਰਾ ਰਸ ਪਾਇਆ, ਪਾਰ ਬ੍ਰਹਮ ਰਿਧ ਮਹਿ ਸਮਾਇਆ। ਰਾਮ ਰਮਤ ਹਰ ਹਰ ਸੁਖ ਪਾਇਆ, ਤੇਰੇ ਦਾਸ ਚਰਨ ਸਰਨਾਇਆ। ਰਾਮ ਚੁੱਕਾ ਗਾਉਣ ਮਿਟਿਆ ਇੰਦਿਆਰ, ਗੁਰ ਦਿਖਲਾਇਆ ਮੁਕਤ ਦੁਆਰ, ਹਰ ਪ੍ਰੇਮ ਭਗਤ ਮਨ ਤਨ ਸਦ ਰਾਤਾ, ਪ੍ਰਭੂ ਜਨਾਇਆ ਤਬ ਹੀ ਜਾਤਾ।
ਘਟ ਘਟ ਅੰਤਰ ਰਵਿਆ ਸੋਏ, ਤਿਸ ਬਿਨ ਬੀਜੋ ਨਾਹੀਂ ਕੋਏ, ਬੈਰ ਵਿਰੋਧ ਛੇਦੇ ਪੈ ਭਰਮਾ, ਪ੍ਰਭ ਪੁੰਨ ਆਤਮੇ ਕਿੰਨੇ ਧਰਮਾਂ, ਮਹਾਂ ਤਰੰਗ ਤੇ ਕਾਂਢੇ ਲਾਗਾ, ਜਨਮ ਜਨਮ ਕਾ ਟੂਟਾ ਗਾਂਡਾ, ਜਪ ਤਪ ਸੰਜਮ ਨਾਮ ਸੰਭਾਲਿਆ, ਆਪਣੇ ਠਾਕਰ ਨਦਰ ਨਿਹਾਲਿਆ, ਮੰਗਲ ਸੁਖ ਕਲਿਆਣ ਤੇ ਥਾਈ, ਜੈ ਸੇਵਕ ਗੁਰਪਾਲ ਗੁਸਾਈ, ਪ੍ਰਭ ਸੁ ਪ੍ਰਸੰਨ ਪਏ ਗੋਪਾਲ, ਜਨਮ ਜਨਮ ਕੇ ਮਿਟੇ ਬਿਤਾਲ, ਹੋਮ ਜਗ ਉਰਧ ਉਰਧ ਤਪ ਪੂਜਾ, ਕੋਟ ਤੀਰਥ ਇਸ਼ਨਾਨ ਕਰੀਜਾ, ਚਰਨ ਕਮਲ ਨਿਮਖ ਰਿਦੇ ਧਾਰੇ, ਗੋਬਿੰਦ ਜਪਤ ਸਭ ਕਾਰਜ ਸਾਰੇ, ਉੱਚੇ ਤੇ ਉੱਚਾ ਪ੍ਰਭ ਥਾਨ, ਹਰ ਜਨ ਪਰ ਲਾਵੈ ਸਹਿਜ ਧਿਆਨ, ਦਸ ਦਸਨ ਕੀ ਵਾਛੋ ਤੂਰ, ਸਰਬ ਕਲਾ ਪ੍ਰੀਤਮ ਭਰਪੂਰਾ, ਮਾਤ ਪਿਤਾ ਹਰ ਪ੍ਰੀਤਮ ਨੇਰਾ, ਮੀਤ ਸਾਜਨ ਪਰ ਵਾਸਾ ਤੇਰਾ, ਕਰ ਗਹਿ ਲੀਨੇ ਆਪਣੇ ਦਾਸ, ਜਪ ਜੀਵੇ ਨਾਨਕ ਗੁਣਤਾਸ, ਦਿਵਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੇ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਮਰਨ ਜੀਵਨ ਕੀ ਸੰਕਾ ਨਾਸੀ, ਆਪਣ ਰੰਗ ਸਹਿਜ ਪਰਗਾਸੇ, ਪ੍ਰਗਟੀ ਜੋਤ ਮਿਟਿਆ ਅੰਧਿਆਰਾ, ਰਾਮ ਰਤਨ ਪਾਇਆ ਕਰਤ ਵਿਚਾਰਾ, ਰਾਮ ਜੈ ਆਨੰਦ ਦੁੱਖ ਦੂਰ ਪਿਆਨਾ, ਮਨ ਮਾਨਕ ਲਿਵਰਤਾ ਤਲਕਾਨਾ, ਜੋ ਕੁਛ ਹੋਆ ਸੋ ਤੇਰਾ ਭਾਣਾ, ਜੋ ਇਬ ਬੁੱਝੇ ਸੋ ਸਹਿਜ ਸਮਾਣਾ, ਕਹਿਤ ਕਬੀਰ ਕਿਲ ਵਿਖ ਗਏ ਕੀਨਾ, ਮਨ ਪਿਆ ਜਗ ਜੀਵਨ ਲੀਣਾ, ਪ੍ਰਭਾਤੇ ਅਲੋ ਏਕ ਮਸੀਤ ਬਸਤ ਹੈ, ਅਵਰ ਮੁਲਖ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੇ, ਦੁਹਮੈ ਤਤ ਨਾਇਰਾ, ਅਲ ਰਾਮ ਜੀਵੋ ਤੇਰੇ ਨਾਏ, ਤੂੰ ਕਰ ਮੈ ਰਾਮਤ ਸਾਈ, ਰਾਮ ਦੱਖਣ ਦੇਸ ਹਰੀ ਕਾ ਵਾਸਾ, ਪੱਛਮ ਗੱਲੇ ਮਕਾਮਾ, ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਟੌਰ ਮਕਾਮਾ, ਬ੍ਰਾਹਮਣ ਗਿਆਸ ਕਰੇ ਚੌਬੀਸਾ, ਕਾਜੀ ਮੈਂ ਰਮਜਾਨਾ, ਗਿਆਰੇ ਮਾਸ ਪਾਸ ਕਹਿ ਰਾਖੇ, ਏਕੇ ਮਹਿ ਨਿਦਾਨਾ, ਕਹਾਂ ਉੜੀਸੇ ਮੰਜਨ ਕੀਆ, ਕਿਆ ਮਸੀਤ ਸਿਰ ਨਾਏ, ਦਿਲ ਮੈਂ ਕਪਟੇ ਨਿਵਾਜ ਗੁਜਾਰੇ, ਕਿਆ ਹਜ ਕਾਬੇ ਜਾਏ, ਏਤੇ ਔਰਤ ਮਰਦਾਂ ਸਾਜੇ, ਸਭ ਰੂਪ ਤੁਮਾਰੇ, ਕਬੀਰ ਪੂੰਗਰਾ ਰਾਮ ਹੱਲੇ ਕਾ, ਸਭ ਗੁਰ ਪੀਰਾ ਮਾਰੇ, ਕਹਿਤ ਕਬੀਰ ਸੁਨੋ ਰਰਬੇ, ਪਰੋ ਏਕ ਕੀ ਸਰਨਾ, ਕੇਵਲ ਨਾਮ ਜਪੋਰੇ ਪ੍ਰਾਣੀ, ਤਬ ਹੀ ਨੀਚੇ ਤਰਨਾ, ਪ੍ਰਭਾਤੇ ਅਬਲ ਹੱਲੇ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾਂ ਭਰਮਨ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰੇ ਹੋ ਸਭ ਠਾਈ, ਰਾਮ ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੇ, ਨਾ ਕੁਛ ਪੋਚ ਮਾਟੀ ਕੇ ਭਾਂਡੇ, ਨਾ ਕੁਛ ਪੋਚ ਕਪਾਰੇ, ਸਾਮੇ ਸੱਚਾ ਏਕੋ ਸੋਈ, ਤਿਸਕਾ ਕੀਆ ਸਭ ਕੁਛ ਹੋਏ, ਹੁਕਮ ਪਛਾਣੇ ਸੋ ਏਕੋ ਜਾਣੇ, ਬੰਦਾ ਕਹੀਏ ਸੋਏ, ਅਲੋ ਅਲਕਨ ਜਾਈ ਲਿਖਿਆ, ਗੁਰਵ ਗੜ ਦੀਨਾ ਮਿੱਠਾ, ਕਹੇ ਕਬੀਰ ਮੇਰ ਸੰਕਾ ਨਾਸੀ, ਸਰਵ ਨਿਰੰਜਨ ਡਿਠਾ, ਪ੍ਰਭਾਤੇ ਵੇਦਕ ਦੇਵ ਕਾਉ ਮਤ ਝੂਟੇ, ਝੂਟਾ ਜੋ ਨਾ ਵਿਚਾਰੇ, ਜੋ ਮੈਂ ਸਭ ਮੈਂ ਏਕ ਕਦਾਏ ਕਹਿਤੋ, ਤੋ ਕਿ ਮੁਰਗੇ ਮਾਰੇ, ਮੁੱਲਾਂ ਕਹੋ ਨਿਆਉ ਕਦਾਈ, ਤੇਰ ਮਨ ਕਾ ਭਰਮ ਨ ਜਾਈ, ਰਾਉ ਪਕਰ ਜਿਉ ਆਨਿਆ ਦੇ ਬਿਨਾਸੇ, ਮਾਟੀ ਕੋ ਬਿਸਮਲ ਕੀਆ, ਜੋਤ ਸਰੂਪ ਅਨਹਦ ਲਾਗੇ, ਕਹੋ ਹਲਾਲ ਕਿਆ ਕਿਆ, ਕਿਆ ਉਜੋ ਪਾਕ ਕਿਆ ਮੋਹ ਧੋਇਆ, ਕਿਆ ਮਸੀਤ ਸੇ ਲਾਇਆ, ਜੋ ਦਿਲ ਮੈਂ ਕਪਟੇ ਨਿਵਾਜ ਗੁਜਾਰੋ, ਕਿਆ ਹਜ ਕਾਬੇ ਜਾਇਆ, ਤੂੰ ਨਪਾਕ ਪਾਕ ਨਹੀਂ ਸੂਝਿਆ, ਤਿਸ ਕਾ ਮਰਮ ਨ ਜਾਣਿਆ, ਕਹੇ ਕਬੀਰ ਪਿਸਤ ਤੇ ਚੂਕਾ, ਦੋ ਚੁਕ ਸਿਉ ਮਨ ਮਾਨਿਆ, ਪ੍ਰਭਾਤੇ ਸੁਨ ਸਦਿਆ ਤੇ ਦੇਵ ਦਿਵਾਕਰ, ਅੱਧ ਪਤ ਆਦ ਸਮਾਈ, ਸਿੱਧ ਸਮਾਧ ਅੰਤ ਨਹੀਂ ਪਾਇਆ, ਲਾਗ ਰਹੇ ਸਰਨਾਈ, ਲਿਓ ਆਰਤੀ ਓ ਪੁਰਖ ਨਿਰੰਜਨ, ਸਤਿਗੁਰ ਪੂਜੋ ਭਾਈ, ਠਾਂਡਾ ਬ੍ਰਹਮਾ ਨਿਗਮ ਵਿਚਾਰੇ, ਅਲਖਨ ਲਿਖਿਆ ਜਾਈ, ਰਾਉ ਤਤ ਤੇਲ ਨਾਮ ਕੀ ਆ ਬਾਤੀ, ਦੀਪਕ ਦੇ ਉਜਿਆਰਾ, ਜੋਤ ਲਾਏ ਜਗਦੀ ਸਜਗਾਇਆ, ਬੂਜੇ ਬੂਜਨ ਹਾਰਾ, ਪਾਂਚੇ ਸ਼ਬਦ ਅਨਹਦ ਬਾਜੇ, ਸੰਗੇ ਸਾਰੰਗ ਪਾਣੀ, ਕਬੀਰ ਦਾਸ ਤੇਰੀ ਆਰਤੀ ਕਿੰਨੀ, ਨਿਰੰਕਾਰ ਨਿਰਬਾਣੀ, ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਮਨ ਕੀ ਬਿਰਤਾ ਮਨ ਹੀ ਜਾਣੇ, ਕਹਿ ਬੁੱਝਲ ਅੱਗੇ ਕਹੀਏ, ਅੰਤਰ ਜਾਮੀ ਰਾਮ ਰਵਾਈ, ਮੈਂ ਡਰ ਕੈਸੇ ਚਈਏ, ਬੇਦਲੀਏ ਗੋਪਾਲ ਗੁਸਾਈ, ਮੇਰਾ ਪ੍ਰਭ ਰਬਿਆ ਸਰਬੇ ਠਾਈ, ਰਾਮ
माने हाट माने पाठ माने है पसारी माने बसे नाना पेदे परमत है संसारी। गुर के शब्द हो मन राता दुबदास है जसमानी सब हुक्म हुक्म है आपे निरपा समत विचारी। जो जन जान भजे पर खोतम ताची अवगत बाणी नामा कहे जग जीवन पाया हिरदे अलक बडाणी। प्रभाते याद जुगाद जुगाद जुगो जुग ताका अंत न जानिया सर्व निरंतर राम हरिया रव ऐसा रूप बखानिया। गोविंद गाजे शब्द बाजे आनंद रूपी मेरो रमैया राहो बावन बीकु बाने बीके बास दे सुख लागला सर्वे आद परम लाद कष्ट चंदन पाहिला। तुम चे पारसा मचे लोहा संगे कंचन पाहिला तू दयाल रतन लाल नामा साहिज समायला। प्रभाते अकल अकल पुरख एक चलत पाया कट कट अंतर ब्रह्म लकाया। जी की जोत न जाने कोए ता मैं किया स्व मालूम होए राव। ज्यो प्रगासया माटी को पे ओ आप ही करता भी चल दे ओ। जी का बंधन कर्म वे आपे जो कुछ किया सो आपे आपे। बनवत नाम दियो एह जियो चित वे सो लहे अमर होए सद अकल रहे। प्रभाते

ਹਾਲ ਤੇ ਹਾਲ ਵਿਚਾਰੰਗ ਗਲ ਮਾਲਾ ਤਿਲਕ ਲਲਾਟੰ ਦੋਇ ਧੋਤੀ ਵਸਤਕ ਪਾਟੰ ਜੋ ਜਾਨਸ ਬ੍ਰਹਮ ਕਰਮੰਗ ਸਭ ਫੂਕਟ ਨਿਸ਼ਚੇ ਕਰਮੰਗ ਕਹ ਨਾਨਕ ਨਿਸ਼ਚੋ ਧਿਆਵੈ ਬਿਨ ਸਤਗੁਰ ਬਾਟ ਨਾ ਪਾਵੈ ਨਿਹਪਲੰਗੇ ਸਤੇ ਜਨਮ ਸੇ ਜਾਵਦ ਬ੍ਰਹਮ ਨਾ ਬਿੰਦ ਤੇ ਸਾਗਰੰਗ ਸੰਸਾਰ ਸੇ ਗੁਰਪ੍ਰਸਾਦੀ ਤਰੇ ਕੈ ਕਰਨ ਕਰਨ ਸਮਰੱਥ ਹੈ ਕਹ ਨਾਨਕ ਵਿਚਾਰ ਕਰਨ ਕਰਤੇ ਵਸ ਹੈ ਜਿਨ ਕਲ ਰੱਖੀ ਤਾਰ ਯੋਗ ਸ਼ਬਦੰਗ ਗਿਆਨ ਸ਼ਬਦੰਗ ਵੇਦ ਸ਼ਬਦਾ ਬ੍ਰਾਹਮਣ ਹੈ ਖੱਤਰੀ ਸ਼ਬਦੰਗ ਸੂਰ ਸ਼ਬਦੰਗ ਸੂਦਰ ਸ਼ਬਦੰਗ ਪ੍ਰਹਕਿਤ ਸਰਵ ਸ਼ਬਦੰਗ ਤਾਂ ਏਕ ਸ਼ਬਦੰਗ ਜੇ ਕੋ ਜਾਨ ਸਪੇ ਓ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦੇਓ ਏਕ ਕ੍ਰਿਸ਼ਨ ਤਾਂ ਸਰਵ ਦੇਵਾ ਦੇਵ ਦੇਵਾ ਤਾਂ ਆਤਮ ਹੈ ਆਤਮੰਗ ਸ੍ਰੀ ਵਾਸਦੇਵ ਸੇ ਜੇ ਕੋਈ ਜਾਨ ਸਪੇਵਾ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦੇਵ ਸਲੋਕ ਸੰਸਕ੍ਰਿਤੇ ਮਹਲਾ ਪੰਜਵਾਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸਹਿਭੰਗ ਗੁਰਪ੍ਰਸਾਦ ਕਤੰਚ ਮਾਤਾ ਕਤੰਚ ਪਿਤਾ ਕਤੰਚ ਬੰਤਾ ਬਿਨੋਦ ਸੁਤੈ ਕਤੰਚ ਪ੍ਰਾਤ ਮੀਤ ਹਿਤ ਬੰਧਪ ਕਤੰਚ ਮੋਹ ਕਟੰਬ ਤੈ ਕਤੰਚ ਚਪਲ ਮੋਹਣੀ ਰੂਪੰਗ ਪੈ ਖੰਤੇ ਤਿਆਗ ਕਰੋਤ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਭਦੰਗ ਅਚੋਤ ਤਨੇ ਤ੍ਰਿਗੰਤ ਮਾਤ ਪਿਤਾ ਸਨਿੰਗ ਤ੍ਰਿਗ ਸਨਿੰਗ ਪ੍ਰਹਾਤ ਵਾਧ ਬੈ ਤ੍ਰਿਗ ਸਿਹਨੰਗ ਬੰਤਾ ਵਿਲਾਸ ਸੁਤੇ ਤ੍ਰਿਗ ਸਨੇਹੰਗ ਗਿਰਹਾਰਥ ਕੈ ਸਾਧ ਸੰਗ ਸਨਿਹੰਗ ਸਤਿਅੰਗ ਸੁਖਿਅੰਗ ਬਸੰਤ ਨਾਨਕੈ ਮਿਥਿਅੰਤ ਦਿਅੰਗ ਖੇਣੰਤ ਬਲਣੰਗ ਵਰਤੰਤ ਜਰੂਆ ਹਿਤਅੰਤ ਮਾਇਆ ਅਤਿਹੰਤ ਆਸਾ ਅਥੇ ਆਥੇ ਪਵਨੰਗ ਗਣੰਤ ਸੁਭਾਸਾ ਭਿਆਨ ਧਰਮੰਗ ਪਾਤੰਤ ਮੋਹ ਕੂਪ ਦਲਭੈ ਦਿਅੰਗ ਤਤ ਆਸ਼ਰੰਗ ਨਾਨਕ ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕਿਰਪਾ ਕਾਚ ਕਟੰਗ ਚੰਤ ਤੁਅੰਗ ਲਿਪਨੰਗ ਰਕਤ ਚਰਮਣੈ ਨਿਬੰਤ ਦੁਆਰੰਗ ਪੀਤ ਰਿਤੰਗ ਬਾਪ ਰੂਪੰਗ ਸੰਭਨੈ ਗੋਬਿੰਦ ਨਾਮੰਗ ਨੈ ਸਿਮਰੰਤ ਗਿਆਨੀ ਜਾਨੰਤ ਆਸਰੰਗ ਦਲਭ ਦੇ ਉਦਰੰਤ ਸਾਧ ਸਰ ਨਾਨਕ ਹਰ ਹਰ ਹਰ ਹਰ ਹਰ ਹਰੇ ਜਪੰਤਾ ਸੁਪੰਤ ਦੁਅੰਗ ਚੋਤ ਗੁਣੰਗ ਪੂਰਨੰਗ ਬਰਲੋ ਕਿਰਪਾਲਾ ਗੰਭੀਰੰਗ ਉੱਚੇ ਸਰਬੰਗ ਪਾਰਾ ਪ੍ਰਿਤਿਆ ਪ੍ਰਿਯੰਗ ਵਿਸਰਾਮ ਚਰਨੰਗ ਨਾਥ ਨਾਥੇ ਨਾਨਕ ਸਰਨੰਗ ਮਿਰਗੀ ਪੈਕੰਤ ਬਦ ਪਰਨੇ ਅਲਖੇ ਆਵਦੇ ਅਹੋ ਜਸੇ ਰਖੇਣ ਗਪਾਲੇ ਨਾਨਕ ਰੋਮ ਨਾ ਛੇਦਤੈ ਬਾ ਯਤਨ ਕਰਤਾ ਬਲਵੰਤ ਕਾਰੀ ਸਹਿਬੰਤ ਸੂਰਾ ਚਤਰ ਦਿਸੇ ਬਿਕਮ ਤਾਨ ਬਸੰਤ ਉੱਚੇ ਨੈ ਸਿਮਰੰਤ ਮਰਨੰਗ ਕਦਾਂਚੈ ਹਵੰਤ ਆਗਿਆ ਭਗਵਾਨ ਪੁਰਕੇ ਨਾਨਕ ਕੀਤੀ ਸਾਸ ਖਰਖਤੈ ਸਬਦੰਗ ਰਤੰਗ ਹਿਤੰਗ ਮੇਆ ਕੀਰਤੰਗ ਕਲੀ ਕਰਮ ਕਰਿਤੁਆ ਮਿਟੰਤ ਤਤਰਾਗਤ ਪਰਮ ਮੋਹੰਗ ਭਗਵਾਨ ਰਮਣੰਗ ਸਰਬਤਰ ਰਾਹਨੰਗ ਦ੍ਰਿਸ਼ਟ ਤੁਹੰਗ ਮੋਗ ਦਰਸਨੰਗ ਬਸੰਤ ਸਾਧ ਰਸਨਾ ਹਰ ਹਰ ਹਰ ਹਰੇ ਨਾਨਕ ਭਿਅੰਗ ਜਾਪ ਜਪਨਾ ਘਟੰਤ ਰੂਪੰਗ ਟੰਤ ਦੀਪੰਗ ਘਟੰਤ ਰੱਬ ਸਸੇਰ ਨਖਤਰ ਗਗਨੰਗ ਘਟੰਤ ਸ਼ਬਦ ਬਸਦਾ ਗਿਰ ਤਰ ਸਖੰਡੰਗ ਘਟੰਤ ਲਲਨਾ ਸੁਤ ਪ੍ਰਾਤ ਹਿਤੰਗ ਕਟਾਂਤ ਅਨਕ ਮਾਨਿਕ ਮਾਇਆ ਸਵਰੂਪੰਗ ਨੈ ਕਟਾਂਤ ਕੇਵਲ ਗੋਪਾਲ ਅਚੋਤਾ ਆਸਰੰਗ ਨਾਨਕ ਸਾਧ ਜਨ ਨੈ ਬਿਲੰਬ ਧਰਮੰਗ ਬਿਲੰਬ ਪਾਪੰਗ ਦ੍ਰਿੜਾਂਤ ਨਾਮੰਗ ਤਾ ਜੰਤ ਲੋਭੰਗ ਸਰਨ ਸਤੰਗ ਗਿਲਵਿਖ ਨਾਸਨੰਗ ਪ੍ਰਾਪਤੰਗ ਧਰਮ ਲਖਣੈ ਨਾਨਕ ਜੇ ਸੋ ਪ੍ਰਸੰਨ ਮਾਧਵੈ ਮਿਰਤ ਮੰਗ ਅਲਪ ਵਿਧਿਅੰਗ ਰਚੰਤ ਬੰਤਾ ਬਨੋਤ ਸਹੰਗ ਜੋਬਨ ਬਿਹ ਕਰਮ ਕਨਕ ਕੁੰਡਲੈ ਵਿਚਿੱਤਰ ਮੰਦਰ ਸਵੰਤ ਬਸਤਰਾ ਇਤਿਹੰਤ ਮਾਇਆ ਵਿਆਪਤੰ ਹੇ ਚੁੱਤ ਸਰਨ ਸੰਤ ਨਾਨਕ ਭੋ ਭਗਵਾਨ ਵੈ ਨਮੈ ਜਨਮੰਗ ਤਾ ਮਰਨੰਗ ਅਰਕ ਤਾਂ ਸੋਗੰਗ ਭੋਗੰਗ ਤਾਂ ਰੋਗੰਗ ਉਚੰਗ ਤਾਂ ਨੀਚੰਗ ਨਾਨਾ ਸੋ ਮੂਚੰਗ ਰਾਜੰਗ ਤਾਂ ਮਾਨੰਗ ਬਿਮਾਨੰਗ ਤਾਂ ਈਨੰਗ ਪਰਵਿਰਤ ਮਾਰਗੰਗ ਬ੍ਰਤਾਂਤ ਨਾਸਨੰਗ ਗੋਬਿੰਦ ਭਜਨ ਸਾਧ ਸੰਗੇਨ ਅਸਤਰੰਗ ਨਾਨਕ ਭਗਵੰਤ ਭਜਨ ਆਸਨੰਗ ਕਿਰਪੰਤ ਹਰਿਅੰਗ ਮਤ ਤਤ ਗਿਆਨੰਗ ਬਿਕ ਸਿੱਧੇ ਬੁੱਧਾ ਸੁਕੁਸਲਤਾਨੰਗ
बसेहंत रखेंग त्याग मानंग शीतलांत हृदय।

ਦ੍ਰਿੜ ਸੰਤ ਗਿਆਨ ਗਾ ਰਹੰਤ ਜਨਮ ਗਾ ਹਰ ਦਰਸ ਲੀਨਾ ਬਾ ਜੰਤ ਨਾਨਕ ਸ਼ਬਦ ਬੀਨਾ ਕਹੰਤ ਬੇਦਾ ਗੁਣੰਤ ਗੁਣੀਆਂ ਸੁਨੰਤ ਬਾਲਾ ਬਹੁਵਿਦ ਪ੍ਰਕਾਰਾ ਦ੍ਰਿੜੇ ਅੰਤ ਅਸ ਵਿਦਿਆ ਹਰ ਹਰ ਕਿਰਪਾਲਾ ਨਾਮ ਦਾਨ ਜਾਚੰਤ ਨਾਨਕ ਦੇਨ ਹਰ ਗੁਰ ਗਪਾਲਾ ਨਾ ਚਿੰਤਾ ਮਾਤ ਪਿਤ ਭਰਤ ਹੈ ਨਾ ਚਿੰਤਾ ਕੁਛ ਲੋਕ ਹੈ ਨਾ ਚਿੰਤਾ ਬਿਨਤਾ ਸੁਤ ਮੀਤ ਹੈ ਪਰਵੇਤ ਮਾਇਆ ਸੰਬੰਧਨ ਹੈ ਦਿਆਲ ਏਕ ਭਗਵਾਨ ਪੁਰਕੇ ਨਾਨਕ ਸਰਵ ਜੀਆਂ ਪ੍ਰਿਤ ਪਾਲਕ ਹੈ ਨਿਤੇ ਬਿਤੰਗ ਨਿਤੇ ਚਤੰਗ ਨਿਤੇ ਆਸਾ ਬਾਵਿਦ ਪ੍ਰਕਾਰੰਗ ਨਿਤੇ ਤੰਗ ਅਹੰਗ ਬਧਿਅੰਗ ਪਰਮ ਮਾਇਆ ਮਲਨੰਗ ਬੇਕਾਰੰਗ ਫਿਰੰਤ ਜੋਨ ਅਨੇਕ ਜਠ ਰਾਗਨ ਨੈ ਸਿਮਰੰਤ ਮਲੀਨ ਬਧਿਅੰਗ ਹੇ ਗੋਬਿੰਦ ਕਰਤ ਮਿਆ ਨਾਨਕ ਪਤ ਧਾਰਨ ਸਾਧ ਸੰਗ ਮੈਂ ਗੈਰੰਤ ਗਿਰ ਪਤ ਤਪਤਾਲੰਗ ਜਲੰਤ ਦੇ ਦੀਪੇ ਵਿਸਵਸਤਰੈ ਬਹੰਤ ਗਾ ਤੁਹੰਗ ਤਰਘੰਗ ਦੁਗਾਨ ਦਖੰਦ ਗ੍ਰਹਿ ਚਿੰਤਾ ਜਨੰਗਤਾ ਮਰਨੈ ਅਨਕ ਸਾਧਨੰਗ ਨਾ ਸਿੱਧਤੇ ਨਾਨਕ ਸਤੰਭੰਗ ਸਤੰਭੰਗ ਸਤੰਭੰਗ ਸਬਦ ਸਾਧ ਸਭਜਨੈ ਘੋਰ ਦਖਯੰਦ ਅਨਕ ਤੰਗ ਜਨਮ ਦਰਾਦਰੰਗ ਮਹਾਭਿਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮ ਕਰੋ ਤਾ ਅੰਧਕਾਰ ਸਿਮਰੰਤ ਪ੍ਰਕਾਸ਼ੰਗ ਗੁਣ ਰਮੰਤ ਅੱਗ ਖੰਡਨੈ ਰਿਧ ਬਿਸੰਤ ਪੈ ਪੀਤ ਦੂਤੈ ਕਰਮ ਕਰਤ ਮਹਾ ਨਿਰਮਲੈ ਜਨਮ ਮਰਨ ਰਹੰਤ ਸਰੋਤਾ ਸੁਖ ਸਮੂਹ ਅਮੋਗ ਦਰਸਨੈ ਸਰਨ ਜੋਗੰਗ ਸੰਤ ਪ੍ਰੈ ਨਾਨਕ ਸੋ ਭਗਵਾਨ ਕੈਮੰਗ ਕਰੋਤਾ ਪਾਸ਼ਰੰਗ ਕ੍ਰੋਧ ਅਗਰਨੀ ਵੇ ਨਿਰਾਸੰਗ ਆਸ ਪੂਰਨੈ ਨਿਰਤਨ ਪਿਹੰਗ ਤਨਵੰਤੇ ਰੋਗੀਅੰਗ ਰੋਗ ਖੰਡਨੈ ਭਗਤੰਗ ਭਗਤ ਦਾਨਗ ਰਾਮ ਨਾਮ ਗੁਣ ਕੀਰਤਨੈ ਪਾਰ ਬ੍ਰਹਮ ਪੁਰਖ ਦਤਾਰੇ ਨਾਨਕ ਗੁਰ ਸੇਵਾ ਕਹਿਨੈ ਲਭਤੈ ਅਧਰੰਗ ਤਰੰਗ ਧਾਰਨੈ ਨਿਰਧਨੰਗ ਧਨ ਨਾਮ ਨਰ ਹਰੇ ਅਨਾਥ ਨਾਥ ਗੋਵਿੰਦੇ ਬਲੀਨ ਬਲ ਕੇਸਵੈ ਸਰਬਭੂਤ ਦਿਆਲ ਚੁਤ ਦੀਨ ਬਾਧਵ ਦਮੋਹਰੈ ਸਰਬੱਗੇ ਪੂਰਨ ਪੁਰਖ ਭਗਵਾਨੇ ਭਗਤ ਬਛਲ ਕਰਨਾ ਮੈਂ ਘਟ ਘਟ ਬਸੰਤ ਬਾਸ ਦੇਵੈ ਪਾਰ ਬ੍ਰਹਮ ਪਰਮੇਸ਼ਰੈ ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰਗ ਨੈ ਬਿਸਰੰਤ ਨੈ ਬਿਸਰੰਤ ਨਰਾਇਣੈ ਨੈ ਸਮਰਥੰਗ ਨਾ ਸੇਵਕੰਗ ਨੈ ਪ੍ਰੀਤ ਪਰਮ ਪਰਖੋਤਮੰਗ ਤਬ ਪ੍ਰਸਾਦ ਸਿਮਰਤੇ ਨਾਮਗ ਨਾਨਕ ਕਿਰਪਾਲ ਹਰ ਹਰ ਗੁਰੰਗ ਪਰਮ ਪੋਖਣ ਕਰੰਤ ਜੀਆ ਬਿਸਰਾਮ ਸਾਧਨ ਦੇਵੰਤ ਦਾਨੰਗ ਸਿਰਜੰਤ ਰਤਨ ਜਨਮ ਚਤਰ ਚੇਤਨੈ ਬਰਤੰਤ ਸੁਖ ਆਨੰਦ ਪ੍ਰਸਾਦੇ ਸਿਮਰੰਤ ਨਾਨਕ ਹਰ ਹਰ ਹਰੇ ਨਿਤੇ ਰਚਨਾ ਨਿਰਮੋਹਤੇ ਦਾਨੰਗ ਪਰਾ ਪਰਵੇਣ ਭਜੰਤੇ ਮਹਿ ਪਿਤੇ ਵਿਪਰੀਤ ਬਧਿਅੰਗ ਮਾਰਤ ਲੋਕੇ ਨਾਨਕ ਚਿਰੰਕਾਰ ਦੁੱਖ ਭੋਗਤੇ ਬਿਰਥਾ ਅਨੁਗ੍ਰਹੰਗ ਗੋਵਿੰਦੇ ਜਸੇ ਸਿਮਰਨ ਦੇ ਰੰਤਰੈ ਅਰੋਗੰਗ ਅਰੋਗੰਗ ਮਹਾਰੋਗੰਗ ਬਿਸਮਰਤੇ ਕਰਨਾ ਮੈਂ ਰਮਣਗ ਕੇਵਲੰਗ ਕੀਰਤਨ ਸੁਧਰਮੰਗ ਦੇਹ ਧਾਰਨੈ ਅੰਮ੍ਰਿਤ ਨਾਮ ਨਰਾਇਣੇ ਨਾਨਕ ਪਿਵਤੰਗ ਸੰਤ ਨਾ ਤ੍ਰਿਪਤ ਹੈ ਸਹਿਲ ਸੀਨ ਸਤੰਗ ਸਮ ਮਿਸਤਰ ਸੇ ਦੁਰਜਨੈ ਨਾਨਕ ਭੋਜਨ ਅਨਕ ਪ੍ਰਕਾਰਨੈ ਨਿੰਦਕ ਆਵਤ ਹੋਏ ਉਪਤਿਸ਼ਟਤੈ ਤਿਰਸਕਾਰ ਨੈ ਭਵੰਤ ਨੈ ਭਵੰਤ ਮਾਨ ਭੰਗਨੈ ਸੋਭਾਹੀਨ ਨੈ ਭਵੰਤ ਨੈ ਭਹੰਤ ਸੰਸਾਰ ਦੁਖ ਨੈ ਗੋਬਿੰਦ ਨਾਮ ਜਪੰਤ ਮੇਰ ਸਾਧ ਸੰਗੇ ਨਾਨਕ ਸੇ ਪ੍ਰਾਣੀ ਸੁਖ ਬਾਸਨੈ ਸਹਿਨਾ ਸਾਧ ਸਮੂਹ ਸੂਰ ਜਿਤਹੰਗ ਸਨਾਹੰਗ ਤਨ ਨਿਮ੍ਰਤਾ ਆਵਦੇ ਗੁਣ ਗੋਬਿੰਦ ਰਮਣੰਗ ਊਟ ਗੁਰ ਸਬਦ ਕਰ ਚਰਮਣੈ ਆਰੂੜ ਤੇ ਅਸਬ ਰਥ ਨਗੈ ਭਜੰਤੇ ਪ੍ਰਭ ਮਾਰਗੈ ਵਿਚਰਤੇ ਨਿਰਭਿਹੰਗ ਸੱਤਰ ਸਹਿਨਾ ਤੇ ਅੰਤੇ ਗੋਪਾਲ ਕੀਰਤਨੈ ਜਿਤੇ ਵਿਸਵ ਸੰਸਾਰੇ ਨਾਨਕ ਵਿਸਿਆੰਗ ਕ੍ਰੋਧ ਪੰਚ ਤਸ ਕਰੈ ਮਿਰਗ ਤਿਸਨਾ ਗੰਧਰਭ ਗਰਨਗਰੰਗ ਧਰਮ ਛਾਇਆ ਰਚ ਦੁਰਮਤੈ ਤੱਤੇ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਨਾਮ ਨਾਮੈ ਨੱਚ ਵਿਦਿਆ ਨਿਧਾਨ ਨਿਵਗਮ ਨੱਚ ਗੁਣਗੈ ਨਾਮ ਕੀਰਤਨੈ ਨੱਚ ਰਾਗ ਰਤਨ ਕਠੰਗ ਨੈ ਚੰਚਲ ਚਤਰ ਚਾਤਰੈ ਭਾਗ ਉਦਮ ਲਬਧੰਗ ਮਾਇਆ ਨਾਨਕ ਸਾਧ ਸੰਗ ਖਲ ਪੰਡਤੈ
ਕੰਠ ਰਮਰੀ ਰਾਮ ਨਾਮ ਅੱਲਾ ਹਸਤ ਊਚ ਪ੍ਰੇਮ ਧਾਰਨੇ ਜੀ ਭਣ ਜੋ ਉੱਤਮ ਸਲੋਕ ਉਦਰੰਗ ਨੈ ਨੰਦਨੇ ਗੁਰਮੰਤਰ ਹਿੰਸੇ ਜੋ ਪ੍ਰਾਣੀ ਤ੍ਰਿਗੰਤ ਜਨਮ ਪਰ ਸਟਣੇ ਕੁਕਰੇ ਸੁਕਰੇ ਹੈ ਰੇ ਗਰਤੱਬੇ ਕਾਕੇ ਸਰਪਨ ਤੁਲਖ ਲੈ ਚਰਨਾਰ ਬਿੰਦ ਭਜਨਗ ਰਿਧਿਅੰਗ ਨਾਨਕ ਧਾਰਨੇ ਕੀਰਤਨ ਸਾਧ ਸੰਗੀਣ ਨਾਨਕ ਨੈ ਦ੍ਰਿਸ਼ਟਾਂਤ ਜਮਦੂਤ ਨੈ ਨੱਚ ਦਲਭੰਗ ਤਾਨੰਗ ਰੂਪੰਗ ਨੱਚ ਦਲਭੰਗ ਸਵਰਗਲ ਰਾਜਨੈ ਨੱਚ ਦਲਭੰਗ ਭੋਜਨੰਗ ਬਿਜਨੰਗ ਨੱਚ ਦਲਭੰਗ ਅਛਭ ਅੰਬਰੈ ਨੱਚ ਦਲਭੰਗ ਸੁੱਤ ਮਿੱਤਰ ਭਰਾਤ ਮਾਧਵ ਨੱਚ ਦਲਭੰਗ ਬਿੰਤਾ ਬਿਲਾਸੈ ਨੱਚ ਦਲਭੰਗ ਵਿਦਿਆ ਪ੍ਰਵੀਣਗ ਨੱਚ ਦਲਭੰਗ ਚਤਰ ਚੰਚਲੈ ਦਲਭੰਗ ਏਕ ਭਗਵਾਨ ਨਾਮੇ ਨਾਨਕ ਲਭਦਿਆਂਗ ਸਾਧ ਸੰਗ ਕਿਰਪਾ ਪ੍ਰਭੰਗ ਜਤ ਕਤੇ ਤਤੇ ਦ੍ਰਿਸ਼ਟ ਸਵਰਗ ਮਰਤ ਪਿਆਰ ਲੋਕੈ ਸਰਵਤਰ ਰਮੰਗ ਗੋਵਿੰਦੇ ਨਾਨਕ ਲੇਪ ਸ਼ੇਵ ਨਾ ਲਿਪਤੈ ਵਿਖਿਆ ਭਿਅੰਤ ਅੰਮ੍ਰਿਤੰਗ ਦੁਸ਼ਟਾ ਸਖਾ ਸੁਭਜਨੈ ਦੁਖੰਗ ਭਿਅੰਤ ਸੁਖਅੰਗ ਪਹਿ ਪੀਤੰਗ ਨਹਿ ਨਿਰਭਵੈ ਥਾਨ ਬਿਉਣ ਬਿਸਰਾਮ ਨਾਮੰਗ ਨਾਨਕ ਕਿਰਪਾਲ ਹਾਰ ਹਰ ਗੁਰੇ ਸਰਬ ਸੀਲ ਮਮੰਗ ਸੀਲੰਗ ਪਰਮ ਸਰਬ ਪਾਵੰ ਪਾਵਨ ਮਮ ਪਾਵਨੈ ਸਰਬ ਕਰਤਵ ਮਮੰਗ ਕਰਤਾ ਨਾਨਕ ਲੇਪ ਸ਼ੇਪ ਨਾ ਲਿਪਤੈ ਨਾ ਸੀਤਲੰਗ ਚੰਦਰ ਦੇਵੈ ਨਾ ਸੀਤਲੰਗ ਬਾਵਨ ਚੰਦਨੈ ਨੈ ਸੀਤਲੰਗ ਸੇ ਸੀਤ ਰੁਤੇਨ ਨਾਨਕ ਸੀਤਲੰਗ ਸਾਧ ਸੁਭਜਨੈ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬਤਰ ਪੂਰਨੈ ਗਿਆਨੰਗ ਸਮ ਦੁੱਖ ਸੁਖੰਗ ਜੁਗਤ ਨਿਰਮਲ ਨਿਰਵੈਰਨੈ ਦਿਆਲੰਗ ਸਰਬਤਰ ਜੀਆ ਪੰਚ ਦੁੱਖ ਬਿਵਿਰਜਤੈ ਭੋਜਨੰਗ ਪਾਲ ਕੀਰਤਨੰਗ ਅਲਪ ਮਾਇਆ ਜਲ ਕਲਮ ਕਮਲ ਰਹਿਤੈ ਉਪਦੇਸੰਗ ਸਮ ਮਿੱਤਰ ਸਤਰੈ ਭਗਵੰਤ ਭਵਨ ਭਗਤ ਭਾਵਨੇ ਪਰ ਨਿੰਦਾ ਨ ਸਰੂਤ ਸਰਵਣੰਗ ਆਪ ਤਿਆਗ ਸਗਲ ਰੇਣਕੈ ਖਲ ਖਟ ਲਖਣੇ ਪੂਰਨੰਗ ਪੁਰਕੇ ਨਾਨਕ ਨਾਮ ਸਾਧ ਸਭਜਨੈ ਅਜਾ ਭਗਵੰਤ ਕੰਧ ਮੂਲੰਗ ਬਿਸੰਤੇ ਮਹਿਵੀ ਪਕਹਿਰੈ ਤਤਰ ਗਤੇ ਸੰਸਾਰੇ ਨਾਨਕ ਸੋਗ ਹਰਕੰਗ ਵਿਆਪਤੇ ਸ਼ਲਗ ਛਿਦਰੰਗ ਕੋਟ ਬਿਘਨੰਗ ਅਪਰਾਧੰਗ ਕਿਲ ਬਿਖ ਮਲੰਗ ਭਰਮ ਮੰਗ ਮਾਨ ਅਪਮਾਨੰਗ ਮਦੰਗ ਮਾਇਆ ਵਿਆਪਤੰਗ ਮਿੱਤਰ ਮਿੱਤਰ ਹੈ ਜਨਮ ਪਰਮੰਤ ਨਰਕ ਹੈ ਅਨਕ ਪਾਵਕ ਨਾ ਸਿੱਧਤੈ ਨਿਰਮਲੰਗ ਸਾਧ ਸੰਗੇ ਜਪੰਤ ਨਾਨਕ ਗੋਪਾਲ ਨਾਮੰਗਾ ਰਮੰਤ ਗੁਣ ਗੋਬਿੰਦ ਨਿਤ ਪ੍ਰਤ ਹੈ ਤਰਨ ਸਰਨ ਸੁਵਾਮੀ ਰਮਨਸ਼ੀਲ ਪਰਮੇਸ਼ਰੈ ਕਰਨ ਕਰਨ ਸਮਰਥੇ ਦਾਨ ਦੇ ਪ੍ਰਭ ਪੂਰਨੈ ਨਿਰਾਸ ਆਸ ਕਰਨੰਗ ਸਗਲ ਅਰਥ ਆਲੈ ਗੁਣ ਨਿਦਾਨ ਸਿਮਰੰਤ ਨਾਨਕ ਸਗਲ ਜਾਜੰਤ ਜਾਚਕੈ ਦੁਰਗਮ ਸਥਾਨ ਗਮਹੰਗ ਮਹਾਂਦੁਖ ਸਰਬ ਸੁਖਨੈ ਦੁਰਵਚਨ ਭੇਦ ਪਰਮੰਗ ਸਾਕਤ ਪਿਸਨੰਗ ਤਾਂ ਸੁਰਜਨੈ ਅਸਥੰਗ ਸੋਗ ਹਰਕੰਗ ਪੈ ਖੀਨੰਗ ਤਾਂ ਨਿਰਭਵੈ ਪੈ ਅਟਵੀਆਂ ਮਹਾਨਗਰ ਵਾਸੰਗ ਧਰਮ ਲਕਣੇ ਪ੍ਰਭ ਮਿਆ ਸਾਧ ਸੰਗਮ ਰਾਮ ਰਾਮ ਰਮਣਗ ਸਰਨ ਨਾਨਕ ਹਰ ਹਰ ਦਿਆਲ ਚਰਨੰਗੈ ਹੇ ਜਿਤ ਸੂਰ ਸੰਗ ਰਾਮੰਗ ਅਤ ਬਲਣਾ ਬਹੁ ਮਰਦਨੈ ਗਣ ਗੰਧਰਵ ਦੇਵ ਮਨੁੱਖਿਆ ਪਸ਼ੂ ਪੰਖੀ ਬਹਿਮੋਣੈ ਹਰ ਕਰਨ ਹਰੰਗ ਨਮਸਕਾਰੰਗ ਸਰਨ ਨਾਨਕ ਜਗਦੀਸ਼ ਬਰੈ ਹੇ ਕਾਮੰਗ ਨਰਕ ਬਿਸਰਾਮੰਗ ਬਹੁ ਜੋਨੀ ਪਰਮਾਵਣੈ ਚਿਤ ਹਰਨੰਗ ਤ੍ਰੈ ਲੋਕ ਗਮੰਗ ਜਪ ਤਪ ਸੀਲ ਵਿਦਾਰਨੈ ਅਲਪ ਸੁਖ ਵਿਤ ਚੰਚਲ ਊਚ ਨੀਚ ਸਮਾਵਣੈ ਤਬ ਪੈ ਬਮੁਚਿਤ ਸਾਧ ਸੰਗਮ ਓਟ ਨਾਨਕ ਨਾਰਾਇਣੈ ਹੇ ਕਲ ਮੂਲ ਕ੍ਰੋਧੰ ਕਦੰਚ ਕਰਨਾ ਮੈਂ ਉਪਰ ਜਤੇ ਬਿਕੰਤ ਜੀਵੰਗ ਬਸਿੰਗ ਕ੍ਰੋਧ ਨਿਰਤੰਗ ਕ੍ਰੋਧ ਜਥਾ ਮਰਕਟੈ ਅਨਕ ਸਾਸਨ ਤਾੜੰਤ ਜਮਦੂਤੇ ਤਬ ਸੰਗੇ ਅਧਰਮ ਅਧਮੰਗ ਨਰੇ ਦੀਨ ਦੁੱਖ ਭੰਜਨ ਦਿਆਲ ਪ੍ਰਭ ਨਾਨਕ ਸਰਬ ਜੀ ਰੱਖਿਆ ਕ੍ਰੋਤਾ ਹੇ ਲੋਭਾ ਲੰਪਟ ਸੰਗ ਸਿਰਮੋਰ ਅਨਕ ਲਹਿਰੀ ਕਲੋਲਤੈ ਤਾਵੰਤ ਜੀਆ ਬਹੁ ਪ੍ਰਕਾਰੰਗ ਅਨਕ ਪਾਂਤ ਬਹੁ ਡੋਲਤੈ ਨੱਚ ਮਿਤਰੰਗ ਨੱਚ ਇਸ਼ਟੰਗ ਨੱਚ ਬਾਧਵ ਨੱਚ ਮਾਤ ਪਿਤਾ ਤਬ ਲੱਜਿਆ ਕਰਨੰਗ ਕ੍ਰੋਧ ਖਾਦੇ ਖਾਦੰਗ ਸਾਜ ਸਾਜ ਸਮਝਿਆ
तरह तरह सरन स्वामी विख्यापत नानक हर नर हरे। हे जन्म मरण मुहलंग अहंकारंग अहंकारंग पवात्मा मित्रंग तजंत सतरंग दृढ़ांत अनक माया विस्थीरने अवंत जवंत थकंत जिया दुख सुख बा भोगने। परम भयान उद्यान रमंग महा विकट असाध रोगने। वैधंग पार ब्रह्म परमेश्वर राध नानक हार हर हरे। हे प्राण नाथ गोविंदे कृपा निधान जगद गुरु। हे संसार ताप हरने करना मैं सब दुख हरो। हे सरन योग दयाले दीना नाथ मया करो। शरीर सबसत खीण समय सिमरंत नानक राम दमोदर माधवै। दे चरण कमल सरन गरमणंग गोपाल कीर्तने साध संघेन तरनंग नानक महासागर पै दूतरै। सिर मस्तक रखिया पार ब्रह्मंग हस्त काया रखिया परमेश्वरै। आत्म रखिया गोपाल स्वामी तन चरण रखिया जगदीश्वरै। सर्व रखिया गुर दयाले पै दुख बिनासने। भगत बचल नाथ नाथे सर नानक पुरख चुतै। जैन कला तारियु अकाशंग बेसंतरंग काष्ट बेष्टंग। जैन कला ससूर निखतर ज्योत जुतांग सासंग शरीर तारनंग। जैन कला मात गर्भ ऋतपालंग न छय जंत जठर रोगने। तेन कला स्तंभंग सरोवरंग नानक न छय जंत तरंग तोने। गुसाई गृष्ट अर्पेण सिमरण सर्वतर जीवने। लबदांग संत सनेण नानक शबश मार्ग हर भक्तने। मस्तंग पगनांत सैलंग करदमंग तरंत पवील कै। सागरंग लगंत पेयंग तुम प्रकाश अध कै। साध संगेन सिमरंत गोविंद सर नानक हर हर हरे। तिलक हिनंग जता बिपरा अमर जिनंग तथा राजने। आवद इनग जथा सूरा नानक धर्म इनग तथा वैसन वै। हे संक ना चक ना वाहिगुरु ना संक ना चकरंग ना गदा ना स्यामंग। असचार्ज रूपंग रांत जन्मंग नेत नेत कथांत वेदा। ऊच मूच अपार गोविंदे बसंत साध हृदयंग अचोत भजंत नानक बड़ भाग्य है। उद्यान बसनंग संसारंग संबंधी स्वान सियाल करे। बिखम स्थान मन मोह मिद्रंग महासाध पांच तस करे। हीत मोह पै परम परमंग हंग फास तीखण कठने। पावक तो साध कुरंग अगम तीर न लंगने। पज सा संग कपाल नानक हर चरण सरन उदरन कृपा। कृपा क्रंत गोविंद गोपाले सगलंग रोग खंडने। साध संगेन गुण रमत नानक सरन पूर्ण परमेसरै। सयालगम मुद्र मनिक अंग दृध्यांत भूम वैरने। निवंत वंत मिथ्या चेतनंग संत सुभजने। अचेत मूड़ा ना जनंत कटांत सासा नित प्रतै। छजंत महासुंदरी काया काल कन्या गृहस्थ। रचांत पुरखे कटंब लीला नित आसा बिख्या विनोद। परमत काया परमत परमत बहु जन्म हारियो सर नानक नाम है। हे जिब गे हे जिह बे हे रस गे मुद्र प्रैत अंग सत तंग परम बादंग अवर्त इथे शुद्ध शरण। गोविंद मोदर माधबे गर्वंत नारी मधोन मंत। बलवंत बलात् कारने चरण कमल नै पजंत। त्रैण समान तिरग त्रिग जन्म नै। पहे पपील का गृष्टे गोविंद सिमरन तो अंग तने। नानक अनक बार नमो नमे। तरनंगता मेरंग सहकंगता हरियंग बूढ़ता तरियंग ऊनता परियंग अंधकार कोट सूर उजारंग। बिनवंत नानक हर गुर दयारंग। ब्राह्मण संग उदरंग ब्रह्म कर्म से पूर्ण। आत्म रतंग संसार गहंग ते नर नानक निपल। पर दर्भ हिरनंग बाघन करनंग उचरणंग सर्व जी कै। लौ लय तृष्णा अत पत मन माए कर्म करत से सुकरै। मते समेव चरणंग उदरणंग पह दूतरै। अनेक पातक हरनंग नानक साध संगम ना सहसै।
ਮਹੱਲਾ ਪੰਜਵਾਂ ਗਾਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਰਪੂਰ ਪੁਪ ਸੁਗੰਧਾ ਪਰਸ ਮਨੁੱਖੇ ਦਿਅੰਗ ਮਲੀਨੰਗ ਮਜਾ ਰੁਧਿਰ ਦੁਰਗੰਧਾ ਨਾਨਕ ਅਤ ਗਰਵੇਣ ਅਗਣਾਨੋ ਪਰਮਾਣੂ ਪਰਜੰਤ ਕਾਸੇ ਦੀਪ ਲੋ ਸੈਕੰਡਰੈ ਗਸ਼ੇਣ ਨੈਨ ਭਰੇਣ ਨਾਨਕ ਬਿਨਾ ਸਾਧੂ ਨਾ ਸਿੱਧ ਤੈ ਜਾਣੋ ਸਤ ਹਵੰਤੋ ਮਰਨੋ ਦ੍ਰਿਸ਼ਟੇਣ ਮਿਥਿਆ ਕੀਰਤ ਸਾਥ ਚਲੰਤੋ ਪਣੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸ਼ਟ ਮਿਤ੍ਰੇ ਵਧ ਬੈ ਦੇ ਲਬਦੰਗ ਸਾਧ ਸੰਗੇਣ ਨਾਨਕ ਸੁਖ ਸਥਾਨੰਗ ਗੋਪਾਲ ਭਜਨੰਗ ਮੈਂ ਲਾਗਰ ਸੰਗੇ ਨਿਮ ਬਿਰਖ ਸੇ ਚੰਦਨੈ ਨਿਕਟ ਬਸੰਤੋ ਵਾਸੋ ਨਾਨਕ ਹੰਗ ਬੁੱਧ ਨਾ ਬਹੁਤੇ ਗਾਥਾ ਗੁੰਫ ਗਪਾਲ ਕਥੰਗ ਮਤੰਗ ਮਾਨ ਮਰਦਨੈ ਹਤੰਗ ਪੰਚ ਤਰੇਣ ਨਾਨਕ ਹਰ ਬਾਣੇ ਪ੍ਰਹਰਨੈ ਬਚਨ ਸਾਧ ਸੁਖ ਪੰਥਾ ਲਾਂਤਾ ਵੱਡ ਕਰਮਣੈ ਰਹੰਤਾ ਜਨਮ ਮਰਣੇਣ ਰਮਣੰਗ ਨਾਨਕ ਹਰ ਕੀਰਤਨੈ ਪੱਤਰ ਚੜੀ ਪੱਤਰ ਪਰਜੇਨ ਚੜੀਅੰਗ ਨਾ ਜੜੀਅੰਗ ਪੇਡ ਸੰਪਤਾ ਨਾਮ ਬਿਹੂਣ ਬਿਖਮਤਾ ਨਾਨਕ ਬਾਂਤ ਜੋਨ ਵਾਸਰੋ ਰਹਿਣੀ ਭਾਵਨੀ ਸਾਧ ਸੰਗੇਨ ਲਪਤੰਗ ਭਡ ਭਾਗਨੇ ਹਰ ਨਾਮ ਗੁਣ ਰਮੰਗ ਨਾਨਕ ਸੰਸਾਰ ਸਾਗਰ ਨਾ ਵਿਆਪਣੈ ਗਾਥਾ ਗੂੜ ਪਾਰੰਗ ਸਮਝਣੰਗ ਬਿਰਲਾ ਜਨੇ ਸੰਸਾਰ ਕਾਮ ਤਜਨੰਗ ਨਾਨਕ ਗੋਬਿੰਦ ਰਮੰਗ ਸਾਧ ਸੰਗਮੈ ਸਮੰਤਰ ਸਾਧ ਬਚਨਾ ਕੋਟ ਦੋਖ ਬਿਨਾਸਨੇ ਹਰ ਚਰਨ ਕਮਲ ਤੇ ਅਨੰਗ ਨਾਨਕ ਕੁਲ ਸਮੂਹ ਧਾਰਨੈ ਨੇ ਸੁੰਦਰ ਮੰਦਰ ਸੈਣੇ ਜੇਨ ਮਧੇ ਹਰ ਕੀਰਤਨੇ ਮੁਕਤੇ ਰਮਨ ਗੋਵਿੰਦੈ ਨਾਨਕ ਲਬਧੰਗ ਵੱਡ ਭਾਗਣੈ ਹਰ ਲਬਧੋ ਮਿੱਤਰ ਸਮਿਤੋ ਵਿਧਾਰਨ ਕਦੇ ਨਾ ਚਿੱਤੋ ਜਾਂ ਕਾ ਅਸਲ ਤੋਲ ਅਮਿਤੋ ਸੋਈ ਨਾਨਕ ਸਖਾ ਜੀ ਸੰਗ ਕੀਤੋ ਅਪਜਸੰਗ ਮਿਟੰਤ ਸਤ ਪੁੱਤਰੈ ਸਿਮ੍ਰਤਭੈ ਰਿਧੇ ਗੁਰਮੰਤ੍ਰਣੈ ਪ੍ਰੀਤਮ ਭਗਵਾਨ ਚੁਤ ਨਾਨਕ ਸੰਸਾਰ ਸਾਗਰ ਤਾਰਨੈ ਮਰਨੰਗ ਵਿਸਰਣੰਗ ਗੋਵਿੰਦੇ ਜੀਵਨੰਗ ਹਰ ਨਾਮ ਤੇ ਆਵਣੈ ਲਵਣੰਗ ਸਾਧ ਸੰਗੇਣ ਨਾਨਕ ਹਰ ਪੂਰਵ ਲਿਖਣੈ ਦਸਨ ਬਿਉਨ ਪਿਅੰਗੰਗ ਗਰ ਮੰਤਰ ਗੌੜੀ ਨਿਵਾਰਨੰਗ ਵਿਆਦ ਪੜਨ ਸਤੰਗ ਨਾਨਕ ਲਬਧ ਕਰਮਣੈ ਜਥ ਕਥ ਰਮਣੰਗ ਸਰਨੰਗ ਸਰਬਤਰ ਜੇਣੈ ਲਗਣ ਤਥ ਲਗਣੰਗ ਪ੍ਰੇਮ ਨਾਨਕ ਪ੍ਰਸਾਦੰਗ ਗੁਰ ਦਰਸਨੈ ਚਰਨਾਰ ਬਿੰਦ ਮਨ ਬਧਿਅੰਗ ਸਿਧਿਅੰਗ ਸਰਬ ਕੁਸਲਣੈ ਗਾਥਾ ਗਵੰਤ ਨਾਨਕ ਭਭੰਗ ਪਰਾ ਪੂਰਬਣੈ ਸੁਭ ਬਚਨ ਰਮਣੰਗ ਗਵਣੰਗ ਸਾਧ ਸੰਗੇਣ ਉਧਰਣੈ ਸੰਸਾਰ ਸਾਗਰੰਗ ਨਾਨਕ ਪੁਨਰਪ ਜਨਮ ਨਾ ਲਭਤੈ ਵੇਦ ਪ੍ਰਾਣ ਸਸਤਰ ਵਿਚਾਰੰਗ ਏਕੰਕਾਰ ਨਾਮ ਔਰ ਤਾਰੰਗ ਕੁਲੇ ਸਮੂਹ ਸਗਲ ਉਧਾਰੰਗ ਬਡ ਭਾਗੀ ਨਾਨਕ ਕੋ ਤਾਰਨ ਤਾਰੰਗ ਸਿਮਰਣੰਗ ਗੋਬਿੰਦ ਨਾਮੰਗ ਉਧਰਣ ਕੁਲ ਸਮੂਹਣੈ ਬਲ ਲਬਧਿਅੰਗ ਸਾਧ ਸੰਗੇ ਨਾਨਕ ਬਡ ਭਾਗੀ ਪੈਟੰਤ ਦਰਸਨੈ ਸਰਬ ਦੁਖ ਪ੍ਰਤਿਆਗੀ ਸਰਬ ਧਰਮ ਦੇੜਤਣੈ ਲਬਧੇਣ ਸਾਧ ਸੰਗੇਣ ਨਾਨਕ ਮਸਤਕ ਲਿਖਣੈ ਹੋ ਹੈ ਹਵੰਤੋ ਹਰਨ ਪਰਨ ਸਪੂਰਣੈ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਰਨੰਗ ਸੁਖੇਣ ਬੈਣ ਰਤਨੰਗ ਰਚਨੰਗ ਕੁਸੰਭ ਰੰਗਣੈ ਰੋਗ ਸੋਗ ਬਿਅੰਗ ਨਾਨਕ ਸੁਖ ਨਾ ਸੁਪਨੈ ਫੁਨੈ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੱਥ ਕਲਾਮਾ ਅਗਮ ਮਸਤਕ ਲੇਖਾਵਤੀ ਉਰਜਰਿਓ ਸਭ ਸੰਗ ਨੂਪ ਰੂਪਾਵਤੀ ਉਸਤਤ ਕਹਿਣ ਜਾਏ ਮੁਖੋ ਤਵਾਰੀਆ ਮੋਈ ਦੇਖ ਦਰਸ ਨਾਨਕ ਬਲਿਹਾਰੀਆ ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾ ਅਰਪੀ ਸਭ ਸੰਘਾਰੇ ਹੋ ਜੀ ਸਭ ਦਿਵਾ ਆਸ ਪਿਆਸੀ ਸੇਜ ਸੋ ਕੰਤ ਬਿਛਾਈਐ ਹਰ ਹਾਂ ਮਸਤਕ ਹੋਵੈ ਭਾਗ ਤਾਂ ਸਾਜਨ ਪਾਈਐ ਸਖੀ ਕਾਜਲ ਹਾਰ ਤੰਬੋਲ ਸਭੇ ਕਛ ਸਾਜਿਆ ਸੁਲੇ ਕੀਏ ਸੰਘਾਰ ਕੇ ਅੰਜਨ ਪਾਜਿਆ ਜੇਕਰ ਆਵੈ ਕੰਤ ਤਾਂ ਸਭ ਕਛ ਪਾਈਐ ਹਰ ਹਾਂ ਕੰਤੇ ਬਾਜ ਸਿੰਗਾਰ ਸਭ ਬਿਰਥਾ ਜਾਈਐ ਜਿਸ ਘਰ ਵਸਿਆ ਕੰਤ ਸਾ ਬਡ ਭਾਗਣੈ
तिस बनिया हम बिसंगार साई सोहागणे। हूं सुती होए चिंत मन आस पराइया, हर हां जा कर आया कंत ता सब किछ पाइया। आसा इति आस के आस पर आइये, सतगुर पहे दयाल ता पूरा पाइये। मैं तने अवगण बहुत के अवगण छाया, हर हां सतगुर पहे दयाल ता मन ठहराया। कौ नानक बेअंत बेअंत ते आया, दुतरे ओ संसार सतगुरु तराया। मिटिया आवा गौण जा पूरा पाया, हर हां अमृत हर का नाम सतगुर ते पाया। मेरे हाथ पद्म अगन सुख बासना, सखी मोरे कंठ रतन पेख दुख नासना। बासो संग कपाल सगल सुख रास हर, हर हां रिद्ध सिद्ध नव निध बसे जिस सदा कार। पर तरह रावण जाए से ता लाजी है, नित प्रति हिरे पर धर्ब शिदर कत ढाकी है। हर गुण रमत पवित्र सगल कुल तारई, हर हां सुनते पहे पनीत पार बम बचारई। ऊपर बने आकाश तले तार सोते, दै दिस चमके बिजल मुख को जोहते। कोजत फिरो उपदेश पियो कत पाइये, हर हां जे मस्तक होवे भाग ता दर्श समाइये। डिठे सबे थाव नहीं तुद जे आ, बद्धो पुरख विधाते ता तू सोया। भक्ति सगन पार नूप रामदास पर, हर हां नानक कसमल जाए नाइये रामदास सारा। चात्रिक चेत सचेत सो साजन चाहिए, जिस संग लागे प्राण तिसे को आई है। बन बन फिर तो दास बूंद जल कारने, हर हां त्यों हर जन मांगे नाम नानक बलिहार ने। मित का चेत अनूप मरम ना जानी है, गाहक गुने अपार सो तत पछानी है। चित है सिंत समाए ता हो वै रंग कना, हर हां चंचल चोरे मार तपा वै सच तना। सुपने उबी पही गिहो की ना चला, सुंदर पुरख विराजत पेख मन बन चला। खोजो ता के चरण कहो कत पाइये, हर हां सोई जतन बताए सकी प्रै पाइये। नैनन देखे साध से नैन बिहालिया, करन ना सुने नाद करन मुद कालिया। नरसना जपे न नाम तिल तिल कर कटिये, हर हां जप बिसरे गोविंद राय दिनो दिन कटिये। पंक चपाते पंक मां मद गुपया, अंग संग उर जाए बिसरते सुपया। है को ऐसा मीत जे तोरे विकमगाठ, नानक एक सिरी तार नाथ जे टूटे ढे साठ। तहवो दसा नेक प्रेम प्रव कारने, पंच सतावे दूत कवन बिद मारने। तीखण बाण चलाए नाम प्रभ ते आइये, हर हां महा बिकादी कात पूरन गुर पाइये। सतगुर कीनी दात मूल नानक उटै, खावो पंचो सब गुरमुख छुटै। अमृत नाम निदान दिता तो सहार, नानक सदा राध कदे न जाहे मारा। जिथे जाए भगत सो थान सुहावना, सगले होए सुख हर नाम ते आवना। जी करन जयकार निंदक मुए पच, साजन मन आनंद नानक नाम जाप। पावन पतत पनीत कते नहीं सेविये, झूठे रंग खुआर कहाँ लग खेविये। हर चंदौरी पेक काए सुख मान्या, हर हां हूं बलियारी तिन जे दर गै जान्या। किन्ने कर्म अनेक गवार बिकार कन, महा दुर्गंधत पा वास सटका चार तन। फिर तो गर्भ गवार मर न जाने, हर हर चंदौरी पेख काहे सच मान। जिसकी पूजे औद तिसे कौन राख, वैदक अनक पाव कहाँ लो पाख। इको चेत गवार काज तेरे आवै, हर हां बिन आवै तन शार बेता सब जावै। औखद नाम अपार मूल कपीजै, मिल मिल खावै संत सगल को दीजै।
जिसे प्राप्त होए तिसे ही पावणे। हर हूं बलियारी तिन जे हर रंग रावणे। वैदा संदा संग कठा होया औख दया ए रास बिचया पखल होया। जो जो ना कर्म सकर्म होए पसरिया हर हां दुख रोग सब पाप तन ते खसरिया। चौबोले महला पांजवां इक कार सतगुर प्रसाद। समन जो इस प्रेम की दम के होती साठ। रावण होते सो रंक न जिन सर दीने काट। प्रीत प्रेम तन खिच घेरिया बीचन राई होता। चरण कमल मन बेदेओ बूजन सुरत संजोगा। सागर मेर ध्यान बन नव खंड बसदा परम। मूसन प्रेम परम के गुनो एक कर करम। मूसन मस्कर प्रेम की रही जो अंबर शाए। बीधे बाधे कमल में पवर रहे लिपटाए। जप तप संजम हरख सुख मान मैत अर गर्भ। मूसन निमक प्रेम पर बार बार दियो सरबा। मूसन मर्म न जाने मर्त हिरत संसार। प्रेम परम न बेदियो उर्जियो मिथ बेआरा। गब दब जब जारिये बिशरत प्रेम बिहाल। मूसन तब ही मूसिये बिशरत पुरख दयाल। जाको प्रेम सुहाओ है चरण चित्व मन माए। नानक बिरही ब्रह्म के अन्नकत हो जाए। लख काटी ऊचो कणो चंचल चित बयाल। नीच कीच निमृत कणी करनी कमल जमाल। कमल नैन अंजन श्याम चंद्र बदन चित चार। मूसन मगन ब्रह्म स्यो खंड खंड कर हारा। मगन पियो प्रह प्रेम स्यो सूदना सिमरत अंगा। प्रगट पियो सब लो मैं नानक अदम पतंग। सलोक भगत कबीर जियो के इक अंकार सतगुर प्रसाद। कबीर मेरी सिमरनी रसना उपर राम। आद जुगादी सगल भगत ताको सुख विश्राम। कबीर मेरी जात को सबको हसने हार। बलिहारी इस जात को जय जपियो सिर जनहार। कबीर डगमग क्या करे कहाँ डुलावे जियो। सर्व सुख को नायको राम नाम रस पियो। कबीर कंचन के कुंडल बने ऊपर लाल जड़ाओ। दीजे दादे कान स्यो जिन मन नाही ठाओ। कबीर ऐसा एक आद जो जीवत मृत कहो होए। निरपे हुए को गुन रवे जत पे कू तत सोए। कबीर जा दिन हुआ जा दिन हूँ मुआ पाचे पिया आनंद। मोह मिलियो प्रभ अपना संगीत जय गोविंदा। कबीर सब ते हम बुरे हम तज पलो सब कोए। जिन ऐसा कर बुझिया मीत मारा सोए। कबीर आई मुझे पह अनक करे कर बेस। हम राके उर गुर अपने उनकी नो आदेश। कबीर सोई मारिए जे मुए सुख होए। पलो पलो सब को कहे बुरो न माने कोए। कबीर राती हो वै कारियां कारे उभे जंत। लै फाथे उठ तावते जे जान मारे भगवंत। कबीर चंदन का भिरबा पला बेड़े ढाक पलास। वो पी चंदन होए रहे बसे जो चंदन पास। कबीर बांस बढ़ाई बूढ़िया यूं मत डूबे कोए। चंदन के निकटे बसे बास सुगंध न होए। कबीर दीन गुवाया दुनी से दुनी न चाली साथ।

ਵਾਰਾ ਉਜੜ ਮੇਰੇ ਪਾਏ ਕਬੀਰ ਸੰਤਨ ਕੀ ਚੁੰਗੀਆ ਭਲੀ ਪਾਠਕ ਸਤੀ ਗਾਓ ਆਗ ਲਗੋ ਤੇ ਤੌਦਾਰ ਜੇ ਨਾਹੀ ਹਰ ਕੋ ਨਾਓ ਕਬੀਰ ਸੰਤ ਮੁਏ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ ਰੋਵੋ ਸਾਖਤ ਵਪਰੇ ਜੋ ਹਟੇ ਹਟ ਬਿਕਾਏ ਕਬੀਰ ਸਾਖਤ ਐਸਾ ਹੈ ਜੈਸੀ ਲਸਣ ਕੀ ਖਾਨ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ ਕਬੀਰ ਮਾਇਆ ਡੋਲਣੀ ਪਵਲ ਚਕੋਲਨਾਰ ਸੰਤੋ ਮਾਖਨ ਕਾਇਆ ਛਾਛ ਪੀਏ ਸੰਸਾਰ ਕਬੀਰ ਮਾਇਆ ਡੋਲਣੀ ਪਵਨ ਬਹਿ ਬਿਤਾਰ ਜਿਨ ਬਿਲੋਇਆ ਤਿਨ ਕਾਇਆ ਅਬਰ ਬਿਲੋ ਬਨਹਾਰ ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੈ ਹਾਟ ਇੱਕ ਕਬੀਰਾ ਨਾ ਮੁਸੇ ਜਿਨ ਕਿੰਨੀ ਵਾਰੇ ਬਾਟ ਕਬੀਰ ਸੁਖ ਨਾ ਇਹ ਜਗ ਕਰੇ ਜੋ ਬਹੁਤੇ ਮੀਤਾ ਜੋ ਚਿਤ ਰੱਖੇ ਏਕ ਸਿਉਂ ਤੇ ਸੁਖ ਪਾਵੈ ਨੀਤਾ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਰਾਮ ਪਦਾਰਥ ਪਾਏ ਕੇ ਕਬੀਰਾ

ਹੋਏ ਕਬੀਰ ਵੈਸਨੂ ਕੀ ਕੁਕਰ ਭਲੀ ਸਾਖਤ ਕੀ ਬੁਰੀ ਮਾਏ ਉਹ ਨਿਤ ਸੁਣੇ ਹਰ ਨਾਮ ਜਸ ਉਹ ਪਾਪ

ਤੂੰ ਪਿਆ ਜਾ ਕੋ ਕਹਿਤਾ ਔਰ ਕਬੀਰ ਮਾਰੀ ਮਰੋ ਕਸੰਕੇ ਕੇਲੇ ਨਿਕਜੋ ਬੇਰਾ ਉਹ ਝੂਲੇ ਉਹ ਚੀਰੀਏ ਸਾਕਤ ਸੰਗ ਨਾ ਹੇਰਾ ਕਬੀਰ ਭਾਰ ਪਰਾਈ ਸਿਰ ਚਰੇ ਚਲਿਓ ਚਾਹੇ ਬਾਟ ਆਪਣੇ ਭਾਰੇ ਨਾ ਡਰੇ ਆਗੇ ਔਕਟ ਕਾਟ ਕਬੀਰ ਬਨ ਕੀ ਦਾਦੀ ਲੱਕਰੀ ਠਾਂਡੀ ਕਰੇ ਪੁਕਾਰ ਮਤ ਬਸ ਪਰੋ ਲਹਾਰ ਕੇ ਜਾਰੇ ਦੂਜੀ ਬਾਰ ਕਬੀਰ ਏਕ ਮਰੰਤੇ ਦੋ ਮੁਏ ਦੋਏ ਮਰੰਤੇ ਚਾਰ ਚਾਰ ਮਰੰਤੇ ਛੇ ਮੁਏ ਚਾਰ ਪੁਰਖ ਦੋਏ ਨਾਰ ਕਬੀਰ ਦੇਖ ਦੇਖ ਜਗ ਢੂੰਡਿਆ ਕਹੂ ਨ ਪਾਇਆ ਠੌਰ ਜਿਨ ਹਰ ਕਾ ਨਾਮ ਨਾ ਚੇਤਿਓ ਕਹਾਂ ਭੁਲਾਨੇ ਔਰ ਕਬੀਰ ਸੰਗਤ ਕਰੀਏ ਸਾਧਕੀ ਅੰਤ ਕਰੇ ਨਿਰਵਾਹੁ ਸਾਕਤ ਸੰਗ ਨ ਕੀਜੇ ਜਾ ਤੇ ਹੋਏ ਬਿਨਾਹੁ ਕਬੀਰ ਜਗ ਮੈਂ ਚੇਤਿਓ ਜਾਣ ਕੇ ਜਗ ਮੈਂ ਰਿਹੋ ਸਮਾਏ ਜਿਨ ਹਰ ਕਾ ਨਾਮ ਨ ਚੇਤਿਓ ਬੰਦੇ ਜਨਮੇ ਆਏ ਕਬੀਰ ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ ਨਰਕ ਪਰੇ ਤੇ ਮਾਨੇ ਜੋ ਹਰ ਨਾਮ ਉਦਾਸ ਹੈ ਕਬੀਰ ਸਾਖ ਵਾਹਿਗੁਰੂ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੂ ਕੀਓ ਨ ਮੀਤਾ ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤਾ ਕਬੀਰ ਕਾਰਨ ਬੁਪਰਾ ਕਿਆ ਕਰੇ ਜੋ ਰਾਮ ਕਬੀਰ ਕਾਰਨ ਬੁਪਰਾ ਕਿਆ ਕਰੇ ਜੋ ਰਾਮ ਨ ਕਰੇ ਸਹਾਏ ਜੈ ਜੈ ਡਾਲੀ ਭਗਤ ਰੋ ਸੋਈ ਮੁਰਮੁਰ ਜਾਏ ਕਬੀਰ ਅਵਰੇ ਕੋ ਉਪਦੇਸ਼ ਦੇ ਮੁਖ ਮੈਂ ਪਰ ਹੈ ਰੇਤਾ ਰਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤਾ ਕਬੀਰ ਸਾਧੂ ਕੀ ਸੰਗਤ ਰਹੋ ਜੋ ਪੀ ਕੀ ਭੂਸੀ ਖਾਓ ਹੁਣ ਹਾਰ ਸੋ ਹੋਏ ਹੈ ਸਾਕ ਸੰਗ ਨਾ ਜਾਓ ਕਬੀਰ ਸੰਗਤ

ਆਏ, ਜੋ ਕੁਛ ਕੀਆ ਸੋ ਮਨ ਕੀਆ, ਮੁੰਡਾ ਮੁੰਡਾ ਜਾਏ, ਕਬੀਰ ਰਾਮ ਨਾ ਛੋਡੀਏ, ਤਨ ਤਨ ਜਾਏ ਤਾਂ ਜਾਓ, ਚਰਨ ਕਮਲ ਚਿਤ ਬੇਦਿਆ, ਰਾਮੇ ਨਾਮ ਸਮਾਓ, ਕਬੀਰ ਜੋ ਹਮ ਜੰਤ ਵਜਾਵਤੇ, ਟੂਟ ਗਈ ਸਭ ਤਾਰ, ਜੰਤ ਵਿਚਾਰਾ ਕਿਆ ਕਰੇ, ਚਲੇ ਵਜਾਵਨ ਹਾਰ।

ਉੱਪਰ ਖੇਲਣਾ ਗਿਰੇ ਤਠਾਹਰ ਠਾ ਨਾਹੇ ਕਬੀਰ ਸੋਈ ਮੁਖ ਧਨ ਹੈ ਜਾ ਮੁਖ ਕਹੀਏ ਰਾਮ ਦੇਹੀ ਕਿਸਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ ਕਬੀਰ ਸੋਈ ਕੁਲ ਭਲੀ ਜਾ ਕੁਲ ਹਰ ਕੋ ਦਾਸ ਜੇ ਕੁਲ ਦਾਸ ਨਾ ਉਪਜੇ ਸੋ ਕਲ ਢਾਕ ਪਲਾਸ ਕਬੀਰ ਹੈ ਗਏ ਬਾਹਮਨ ਸਗਨ ਕੰਨ ਲਾਖ ਤਜਾ ਫਹਿਰਾਏ ਇਹਾ ਸੁਖ ਤੇ ਭਿਖਿਆ ਪਲੀ ਜੋ ਹਰ ਸਿਮਰਤ ਦਿਨ ਜਾਏ ਕਬੀਰ ਸਭ ਜਗ ਹੂੰ ਫਿਰਿਓ ਮਾਦਲ ਕੰਧ ਚੜਾਏ ਕੋਈ ਕਾਹੋ ਕੋ ਨਹੀਂ ਸਭ ਦੇਖੀ ਠੋਕ ਬਿਜਾਏ ਮਾਰਗ ਮੋਤੀ ਬਿਥਰੇ ਅੰਧਾ ਨਿਕਸਿਓ ਆਏ ਜੋਤ ਬਿਨਾ ਜਗਦੀਸਕੇ ਜਗਤ ਲੰਘੇ ਜਾਏ ਬੁੱਢਾ ਹੰਸ ਕਬੀਰ ਕਾ ਉਪਜੋ ਭੂਤ ਕਮਾਲ ਹਰ ਕਾ ਸਿਮਰਨ ਛਾੜ ਕੇ ਕਰ ਲੈ ਆਇਆ ਮਾਲ ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨ ਲੀਜੇ ਕੋਏ ਬਾਛੇ ਪਾਓ ਨਾ।

0: ਹੋਏ ਕਬੀਰ ਜਗ ਬਾਧਿਓ ਜੇ ਜੇ ਬਰੀ ਤੈ ਮਤ ਬੰਧੋ ਕਬੀਰਾ ਜਹ ਆਟਾ ਲੋਨ ਜਿਉ ਸੋਨ ਸਮਾਨ ਸਰੀਰਾ ਕਬੀਰ ਹੰਸ ਉਡਿਓ ਤਨ ਗੱਡਿਓ ਸਜਾਈ ਸਹਿ ਨਾ ਅਜੋ ਜਿਉ ਨਾ ਛੋਡੇ ਰਹਿ ਕਾਈ ਨੈ ਨਾ ਕਬੀਰ ਨੈਨ ਨਿਹਾਰੋ ਤੁਜ ਕੋ ਸਰਵਨ ਸੁਨੋ ਤੋ ਨਾਉ ਬਹਿਨ ਉਚਰੋ ਤੋ ਨਾਮ ਜੀ ਚਰਨ ਕਮਲੇ ਦੇ ਦਠਾਉ ਕਬੀਰ ਸੁਰਗ ਨਰਕ ਤੇ ਮੈ ਰਿਹੋ ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰਿਆਦ ਕਬੀਰ ਜਨਮ ਕਮਲ ਚਰਨ ਕਮਲ ਕੀ ਮੌਜ ਕੋ ਕਹੇ ਕੋ ਕੈਸੇ ਅਨੁਮਾਨ
1: ਜੈਸਾ ਤੈਸਾ ਉਹੀ ਰਹਿ ਵਰਖ ਗੁਣ ਗਾਏ।

ਕਹਿਤ ਲੋਚਨ ਮੀਤ ਕਾਹੇ ਛਿਪਾਉ ਸ਼ੈਲੇ ਰਾਮ ਨ ਲਾਵੋ ਚੀਤ ਨਾਮਾ ਕਹਿਤ ਲੋਚਣਾ।

0: ਦੱਸਣਾ ਸਾਈ ਮੁਝੇ ਨਾ ਦੇ।
1: ਜੇ ਤੂੰ ਇਹ ਵੈ ਰੱਖ ਸੀ ਜੀਓ ਸਰੀਰੋਂ ਲੇ, ਕੰਧ ਕੁਹਾੜਾ ਸਿਰ ਘੜਾ,

ਫਰੀਦਾ ਪਾੜ ਪਟੋਲਾ ਧੱਜ ਕਰੀ ਕੰਬਲੜੀ ਪੈ ਰਹੇ ਹੋ ਜਿੰਨੀ ਵੇਸੀ ਸੌ ਮਿਲੈ ਸੇ ਹੀ ਵੇਸ ਕਰੇ ਹੋ। ਮਹੱਲਾ ਤੀਜਾ

ਮਹੱਲਾ ਪੰਜਵਾਂ। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਤਨ ਜੋਬਨ ਆਗਾਹ, ਖਾਲੀ ਚੱਲੇ ਧਣੀ ਸਿਉਂ ਟੁੱਬੇ, ਟਿੱਬੇ ਸਿਉਂ ਮਿਆਹ।

ਨਾਨਕ ਹੁਕਮ ਤੇ ਨਾਮ ਲਾਏ ਸਿਪਾਹੀ ਜਿਨ੍ਹਾਂ ਤੁਰੇ ਕਮਾਇਆ ਨਾਉ ਤਿੰਨ ਮਿੱਟੋਂ ਹੋ ਬਾਰਿਆ ਭਾਈ ਤਿੰਨ ਕੌ ਸਤ ਬਲਹਾਰ ਜਾਓ

जा तात बूंद मोहे पाए, आन तन बतायो पजाए।

ਮਨ ਚਿੰਦਿਆ ਫਲ ਪਾਏ ਸੀ ਅੰਤਰ ਬਵੇਕ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਨ ਹਾਰ।

ਬੜੀ ਨਿਤ ਹੋਮੇ ਕਰਮ ਕਮਾਏ ਵਰਤਨੇ ਸੋ ਸੰਜਮ ਪੂਜਾ ਪਖੰਡ ਭਰਮ ਨਾ ਜਾਏ ਅੰਤਰੁਕ ਸੁਧ ਮਾਇਆ ਮੋਹ ਬੇਦੇ ਜੋ ਹਸਤੀ ਛਾਰੂ ਨਾਏ ਜਿਨੋਂ ਪਾਏ ਤਸੇ ਨਾ ਚੇਤ ਹੇ ਬਿਨ ਚੇਤੇ ਕਿਉਂ ਸੁਖ ਪਾਏ ਨਾਨਕ ਪਰਪੰਚ ਕੀਆ ਤੁਰ ਕਰਤੇ ਪੂਰਵ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਪਈ ਮਨ ਮਾਨੇ ਆਂਦਨ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਾ ਪੂਜੇ ਸਤਿਗੁਰ ਕਾ ਦਰਸ ਦੇਖੈ ਸਵ ਆਏ ਮੰਨਿਐ ਸਤਿਗੁਰ ਪਰਮ ਵਿਚਾਰੀ ਜਿਤ ਮਿਲੈ ਤਿਸ

ਰਾਗ ਜੀਤੇ ਪੰਚ ਬਰਾਈਆ ਨਾਨਕ ਸਫਲ ਮਾਰੂ ਇਹੋ ਰਾਗ ਜਾਮੂ ਇੱਕ ਤਾਂ ਲੱਖ ਤੋ ਜਿੱਤੀ ਪਿੰਨੇ ਦਰ ਕਿੱਤੜੇ ਬਾਹਮਣ ਵਿਰਥਾ ਗਿਓ ਜਨਾ ਮੰਜਨ ਕੀਤੋ ਸੋ ਵਿਸਰੇ ਸੋਰਠ ਸੋ ਰਸ ਪੀਜੀਐ ਕਬੂ ਨ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈ ਹੈ ਦਰਗ ਹੈ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿਨ ਕੋਈ ਨਾ ਮਾਰਈ ਅੰਦਰ ਨਾਮ ਨਿਧਾਨ ਸਦਾ ਗੁਣ ਸਾਰਈ ਏਕਾ ਟੇਕਾ ਗਮ ਮਨ ਤਨ ਪ੍ਰਭ ਧਾਰਈ ਲੱਗਾ ਰੰਗ ਪਾਰ ਕੋ ਨਾ ਉਤਾਰਈ ਗੁਰਮੁਖ ਹਰ ਗੁਣ ਗਾਏ ਸਹਿ ਸੁਖ ਸਾਰਈ ਨਾਨਕ ਨਾਮ ਨਿਧਾਨ ਦੇ ਉਰ ਹਾਰਈ ਕਰੇ ਸੁਖ

ਘਟਿਓ ਪੋਹਰਾ ਨਦ ਗਾਈ ਅਸ਼ਟਮਾਲ ਕੋ ਸੁਖ ਸੰਗ ਲਾਈ ਪੁਨਿਆਯੂ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉਠੇ ਤਨਕ ਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸੁਹਾਈ ਸਰ ਸਹਿਰੀ ਲੈ ਭਰ ਜਾ ਸੰਗ ਲਾਈ ਪੰਚੋ ਹਾਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿਮਗਲਨ ਸੋਹਾਏ ਸਰਸ ਬਾਨਿਓ ਆਹੇ ਬਨੋਦਾ ਗਾਵਹੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸੋ

ਬਰੀ ਇਹ ਪਾਛੇ ਸਿੰਧ ਵੀ ਆਲਾਪੀ ਸ੍ਰੀ ਰਾਕਸੋਂ ਪਾਂਚੋਂ ਥਾਪੀ ਸਾਲੂ ਸਾਰਿਦ ਸਾਗਰਾ ਔਰ ਗੌਂਡ ਗੰਭੀਰ ਅਸ਼ਟ ਪੁੱਤਰ ਸੇ ਰਾਕੇ ਗੁੰਡ ਕੁੰਭ ਹਮੀਰ ਖਸ਼ਟਮ ਮੇਘ ਰਾਗ ਵੈ ਗਭ ਹੇ ਪੰਚੋ ਸੰਗ ਬਰੰਗਾਂ ਲਾਭ ਹੇ ਸੋਠ ਗੁੰਡ ਮਲਾਰੀ ਧੁਨੀ ਪੁਨ ਗਾਵ ਹੇ ਆਸਾ ਗੁਣ ਗੁਣੇ ਉਚੈ ਸੁਰ ਸੂਹੋ।

ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਬਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵ ਸਲਾ।

ਸਾਚ ਨਾਮ ਧਰਮੀ ਰਾਜਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨੀ ਛਾਂ ਸਾ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਹਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਬਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਬਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਉਦਵਾਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੋ ਜਿਨ ਕਹੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਵਾ ਤਿਤ ਘਰ ਅਨਹਦ ਬਾਜੀ ਸਾਚੀ ਲਿਵੇ ਵੰਦੇ ਨਿਮਾਣੀ ਦੇ ਨਿਮਾਣੀ ਲਿਵੇ ਬਾਜੂ ਕਿਆ ਕਰੇ ਵਿਚਾਰੀਆ ਤੁਦਵਾ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ ਇਸ ਨੋਰ ਥਾਉ ਨਾਹੀਂ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੇ ਬਾਜੋ।

ਧਰਮ ਭੁਲਾਇਆ ਮਾਇਆ ਤਾਂ ਮੋਹਣੀ ਤਨੇ ਕੀਤੀ ਜਿਨ ਢਗੋਲੀ ਪਾਈਆ ਕੁਰਬਾਨ ਕੀਤਾ ਤਿਸੇ ਬਿੱਟੋਂ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚਾਂਚਲ ਚਤਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ ਹੁਕਟਮ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਹ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਤਲਾਈਏ ਐਸਾ ਕੰਮ ਭੁਲੇ ਨਾ ਕਿਛ ਜੇ ਤਾਂ ਤਾਂ ਪਛੋਤਾਈਐ ਸਤਿਗੁਰੁ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ

ਸੁਰ ਨਰ ਮਨ ਜਾਣੀ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ, ਅੰਮ੍ਰਿਤ ਗੁਰ ਕਿਰਪਾ ਕੇ ਨੀ ਸੱਚਾ ਮਨ ਵਸਾਇਆ, ਜੀ ਜਨ ਸਭ ਤੋਂ ਦੁਰਪਾਇਕ ਵੇਗ ਪਰ ਸੁਣਾਇਆ, ਲਭ ਲੋਭ ਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹਿ

ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਹਿਤਾ ਸਾਂਝਮ ਰਹੇ ਕਰਮ ਕਮਾਏ ਸਹਿਸੇ ਜਿਉ ਮਲੀਨ ਹੈ ਕਿ ਸਾਂਝਮ ਧੋਤਾ ਜਾਏ।

ਬਾਜ ਹੋ ਤਸਾਰ ਨਾ ਜਾਣੀ ਤਹੀਂ ਗੁਣੀ ਸੰਸਾਰ ਭਰਮ ਸੁਤਾ ਸੁਤਿਆਂ ਰਹਿਣ ਬਿਆਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲ ਹੈ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਦ ਪਾਏ ਇਸ ਨੂੰ ਅੰਤਨ ਹਰ ਲਿਵ ਲਾਗੈ ਜਾਗਤ ਰਹਿਣ ਬਿਆਣੀ ਮਾਤਾ ਕਿਉਂ ਧਰਮ ਹੈ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀਏ ਮਨੋ ਕਿਉਂ ਵਸਾਰੀਏ ਬੜਦਾਤਾ ਜੀ ਅਗਨ ਮੈਂ ਆਹਾਰ ਪਹੁੰਚਾਵੇ ਉਸਨੋ ਕਿਹੋ ਪੋਹੇ ਨਾ ਸਕੀ ਜਿਸਨੋ ਆਪਣੀ ਲਿਵ ਲਾਵ ਇਹ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ

ਤੈ ਖੇਲ ਰਚਾਇਆ, ਜਾ ਤਿਸ ਪਾਣਾ ਤਾ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲੱਗੇ ਤ੍ਰਿਸ਼ਨਾ ਮਾਇਆ ਮਤਲਬ ਵਰਤਾਇਆ। ਇਹ ਮਾਇਆ ਜਿਸ ਹਰ ਬਿਸਰ ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਸਾਦੀ ਜਿਨਾ ਲਿਵ ਲਾਗੀ ਤਿਨੀ ਵਿੱਚ ਮਾਇਆ ਪਾਇਆ। ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਹੋ ਰਹੇ ਲੋਕ ਬਿਲ ਲਾਏ, ਐਸਾ ਸਤਿਗੁਰੂ ਜੇ ਮਿਲੈ ਤਿਸਨੋ ਸਿਰ ਸੌਪੀਏ, ਵਿੱਚ ਹੋ ਆਪ ਜਾਏ ਜਿਹਦਾ ਜੀਓ ਤਿਸ ਮਿਲ ਰਹੇ ਹਰ ਬਸੇ ਮਨ ਆਏ। ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਬਣ ਜਾ ਰਹਾ, ਹਰ ਰਾਸ ਮੇਰੀ ਮਨ ਬਣ ਜਾ ਰਹਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਹੋ ਲਾਹਾ ਖੱਟੇ ਹੋ ਦਿਹਾੜੀ, ਇਹੋ ਤਨ ਤਿਨਾ ਮਿਲਿਆ ਜਿਨ

ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ, ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ, ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨੇ ਸਖੀਏ, ਸੋਗ ਦੁੱਖ ਨਾ ਬਿਆ ਪਏ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਏ, ਅਨ ਹੱਥ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ, ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ, ਇਹ ਨੇਤਰ ਹੋ ਮੇਰੇ ਹਰ ਤੋਂ ਮਹਿ ਜੋ ਤਰੀ ਹਰ

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ

ਵਾਹਿਗੁਰੂ ਵਾਹਿਗੁਰੂ ਜੀ ਏਕੋ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰਿਠਾਏ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਨ ਦਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਤਲਾਈ ਤੇ ਗਵਾਈ ਦੇ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘ ਨੇ ਧਰਮ ਇਹ ਸੀਸ ਦਿੱਤੇ ਬੰਧ ਬੰਧ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਾਇਣ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੀ ਬੁੱਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਉ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਾਤੂ ਚੀ ਮਤਪਾ ਦਾ ਰਾਖਾ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਨ ਦੀ ਸਦਾ ਸਾਹਿਤ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਆਪ ਜੀ ਦੇ ਪਿਆਰੇ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੋਏ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ ਆਪ ਜੀ ਦੀ ਅਪਾਰ ਮਹਾਨ ਬਖਸ਼ਿਸ਼ ਹੋਈ ਆਪ ਜੀ ਦੇ ਹਜ਼ੂਰ ਹਫ਼ਤਾਵਾਰੀ ਦੀਵਾਨ ਸਜੇ ਸਜੇ ਦੀਵਾਨ ਅੰਦਰ ਆਪ ਜੀ ਦਰਕਰ ਦੀ ਪ੍ਰੀਤਵਾਨ ਸੁਰਗਵਾਸੀ ਮਹਿੰਦਰ ਸਿੰਘ ਬੋਲਾ ਬੀਬੀ ਦਰਸ਼ਨ ਕੌਰ ਬੋਲਾ ਸਪੁੱਤਰ ਰਵਿੰਦਰ ਸਿੰਘ ਬੋਲਾ ਬੀਬੀ ਸਤਿੰਦਰਪਾਲ ਕੌਰ ਬੋਲਾ ਇਹਨਾਂ ਦੀ ਭੈਣ ਸੁਖਜਿੰਦਰ ਕੌਰ ਬੋਲਾ ਅਤੇ ਇੰਦਰਪਾਲ ਸਿੰਘ ਬੀਬੀ ਕਸਟੀਨਾ ਕੌਰ ਪਿਤਾ ਸਵਰਗਵਾਸੀ ਸਰਦਾਰ ਮਹਿੰਦਰ ਸਿੰਘ ਬੋਲਾ ਦੀ ਪਹਿਲੀ ਵਰਸੀ ਅੰਦਰ ਦਾ ਤਾਰ ਪਾਤਸ਼ਾਹ ਯਾਦ ਕਰਦੇ ਹਾਂ ਸਮੁੱਚੇ ਪਰਿਵਾਰ ਵੱਲੋਂ ਰਲ ਮਿਲ ਕੇ ਪਰਸੋਂ ਤੋਂ ਆਪ ਜੀ ਦੇ ਚਰਨ ਪਰਸਨੀਆਂ ਪਾਵਨ ਬਾਣੀ ਸ੍ਰੀ ਅਖੰਡ ਪਾਠ ਸਾਹਿਬ ਦੀ ਦਾ ਤਾਰ ਪਾਤਸ਼ਾਹ ਜੀ ਸੇਵਾ ਲਈ ਪਰਿਵਾਰ ਵੱਲੋਂ ਨਿਰਵਿਘਨਤਾ ਸਹਿਤ ਭੋਗ ਪਾਏ ਗਏ ਨੇ ਬਾਣੀ ਪੜ੍ਹਦੇ ਹਾਂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫ਼ੀ ਦੇਣੀ ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦੇ ਭਾਵ ਸਰਬੱਤ ਸੰਗਤਾਂ ਦੇ ਦਾਸਾਂ ਦੇ ਹਿਰਦਿਆਂ 'ਤੇ ਬਖਸ਼ਿਸ਼ ਕਰਨੀ ਸਤਿਗੁਰੂ ਜੀ ਰਹਿਮਤ ਕਰਨੀ ਪਰਿਵਾਰ ਦੇ ਸਿਰ 'ਤੇ ਮਿਹਰਾਂ ਪ੍ਰਿਆਸਤ ਰੱਖਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਦਰੋਂ ਘਰੋਂ ਚੜ੍ਹਦੀ ਕਲਾ ਨਾਮ ਦੀ ਦਾਤ ਦੇ ਰੋਗਤਾ ਤੰਦਰੁਸਤੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਪਰਿਵਾਰ ਵੱਲੋਂ ਆਪ ਜੀ ਲਈ ਦਰਸ਼ਨੀ ਭੇਟਾ ਰੁਮਾਲਾ ਦਾ ਤਾਰ ਪਾਤਸ਼ਾਹ ਜੀ ਉਹ ਭੇਟਾ ਕਰਦੇ ਨੇ ਰਹਿਮਤ ਕਰਨੀ ਦਾ ਤਾਰ ਪਾਤਸ਼ਾਹ ਜੀ ਰੁਮਾਲੇ ਅੰਗੀਕਾਰ ਕਰਨੇ ਸਿੱਖ ਪਰਿਵਾਰ ਵੱਲੋਂ ਸ੍ਰੀ ਅਖੰਡਪੁਰ ਸਾਹਿਬ ਦੀ ਭੇਟਾ ਦੇਗ ਲੰਗਰਾਂ ਲਈ 1450 ਪਾਉਂਡ ਬਿਲਡਿੰਗ ਫੰਡ ਲਈ 50 ਪਾਉਂਡ ਦਾ ਤਾਰ ਪਾਤਸ਼ਾਹ ਜੀ ਅਰਪਣ ਕਰਦੇ ਨੇ ਰਹਿਮਤ ਕਰਨੀ ਜਿਨ੍ਹਾਂ ਖਜ਼ਾਨਿਆਂ ਵਿੱਚ ਰੁਮਾਲੇ ਮਾਇਆ ਹੀ ਸੋਈ ਖਜ਼ਾਨੇ ਭਰਪੂਰ ਕਰਨੇ ਸੇਵਕਾਂ ਦੇ ਸਿਰ 'ਤੇ ਮੀਰਾਂ ਪ੍ਰਿਆਤ ਰੱਖਣਾ ਜੀ ਅਕਾਲ ਕੰਟਕ ਦੂਰ ਕਰਨੇ ਸੁਖਜਿੰਦਰ ਕੌਰ ਪਰਿਵਾਰ ਵੱਲੋਂ ਦਾਤਾਰ ਪਾਤਸ਼ਾਹ ਜੀ 20 ਪਾਉਂਡ ਰਵਿੰਦਰ ਸਿੰਘ ਸਤਿੰਦਰਪਾਲ ਵੱਲੋਂ 20 ਪਾਉਂਡ ਇੰਦਰਪਾਲ ਸਿੰਘ ਸਟੀਨਾ ਕੌਰ ਵੱਲੋਂ 20 ਪਾਉਂਡ ਬੀਬੀ ਦਰਸ਼ਨ ਕੌਰ ਵੱਲੋਂ 20 ਪਾਉਂਡ ਦਾਤਾਰ ਪਾਤਸ਼ਾਹ ਅਰਦਾਸ ਬੇਨਤੀ ਕਰਵਾਉਂਦੇ ਨੇ ਸਿਰ 'ਤੇ ਮੀਰਾਂ ਪ੍ਰਿਆਤ ਰੱਖਣਾ ਜੀ ਹੋਰ ਪ੍ਰੇਮੀ ਪਰਿਵਾਰਾਂ ਵੱਲੋਂ ਤਨ ਮਨ ਧਨ ਦੁਆਰਾ ਸੇਵਾਵਾਂ ਕੀਤੀਆਂ ਗਈਆਂ ਨੇ ਦਾਤਾਰ ਪਾਤਸ਼ਾਹ ਜੀ ਜੋ ਵੀ ਮਾਈ ਭਾਈ ਆਪ ਜੀ ਦੇ ਦਰ 'ਤੇ ਤਿਲ ਫੁੱਲ ਲੈ ਕੇ ਹਾਜ਼ਰ ਹੋਏ ਸਭਨਾਂ ਪਰਿਵਾਰਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਸਭਨਾਂ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਿਰ 'ਤੇ ਮੇਰਾ ਪ੍ਰਿਆਤ ਰੱਖਣਾ ਨਾਮ ਦੀ ਦਾਤ ਬੱਚਿਆਂ ਦੇ ਸਿਰ 'ਤੇ ਮੇਰਾ ਪ੍ਰਿਆਤ ਰੱਖਣਾ ਜੀ ਬੀਬੀ ਅਮਰ ਕੌਰ ਵੱਲੋਂ ਆਪ ਜੀ ਲਈ ਸੁੰਦਰ ਰੁਮਾਲੇ ਦਰਸ਼ਨ ਪਿੰਡ ਮਾਇਆ ਹਾਜ਼ਰ ਹੈ ਜੀ ਰੁਮਾਲੇ ਅੰਗੀਕਾਰ ਕਰਨੀ ਸੇਵਕਾਂ ਦੇ ਸਿਰ 'ਤੇ ਮੇਰਾ ਪ੍ਰਿਆਤ ਰੱਖਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਦਾਤਾਰ ਪਾਤਸ਼ਾਹ ਜੀ ਆਪ ਜੀ ਦੇ ਦਰ 'ਤੇ ਪਵਿੱਤਰ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਈ ਜੀ ਦਰੋਂ ਕਰੋਂ ਇਲਾਹੀ ਅਸੀਸ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰੋ ਹੁਕਮ ਅਨੁਸਾਰ ਚੱਲਣ ਦੀ ਸਮਰੱਥਾ ਬਖਸ਼ੋ

ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਹੈ। ਖੋਜ ਸ਼ਬਦ ਮੈਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲੇ ਹੋ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ ਦੇ ਮਹਾਂਵਾਕ ਅਨੁਸਾਰ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ। ਹਫ਼ਤਾਵਾਰੀ ਦੀਵਾਨ ਸਜੇ ਆਪ ਹਾਜ਼ਰੀਆਂ ਭਰ ਰਹੇ ਹੋ, ਸੇਵਕ ਪਰਿਵਾਰ ਨੇ ਉਹ ਮਾਲਕ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰਦਿਆਂ ਔਰ ਆਪਣੇ ਵਿਛੜੇ ਪਿਤਾ ਦੀ ਯਾਦ ਅੰਦਰ ਸਤਿਗੁਰੂ ਪਾਤਸ਼ਾਹ ਜੀ ਚਰਨ ਪਰਸੇ ਪਰਸੋਂ ਤੋਂ ਰੱਬੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ, ਨਿਰਵਿਘਨਤਾ ਸਹਿਤ ਭੋਗ ਪਾਏ ਗਏ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਵਾਰ ਵਾਰ ਭਾਈ, ਜਦੋਂ ਰਹਿਰਾਸ ਸਾਹਿਬ ਦਾ ਪਾਠ ਪੜ੍ਹਦੇ ਹਾਂ ਤਾਂ ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ, ਸਤਸੰਗਤ ਕਰਿਆ ਕਰ, ਪੂਰੇ ਗੁਰੂ ਦੀ ਸ਼ਰਨ ਵਿੱਚ ਟਿਕ ਕੇ ਨਾਮ ਜਪ ਕੇ ਆਪਣੇ ਜਾਮੇ ਨੂੰ ਸਫਲ ਬਣਾਇਆ ਜਾ ਸਕਦਾ। ਮੇਰੇ ਮਾਧਵ ਜੀ, ਸਤਸੰਗਤ ਮਿਲੇ ਸੋ ਤਰਿਆ, ਜਿਹੜੇ ਸੰਗਤ ਕਰਦੇ ਨੇ ਉਹ ਪਵਜਲ ਨੂੰ ਪਾਰ ਕਰ ਜਾਂਦੇ ਨੇ। ਜਿਸ ਨੇ ਵੀ ਸੰਗਤ ਕੀਤੀ, ਪਾਤਸ਼ਾਹ ਜੀ ਕਹਿਣ ਲੱਗੇ, ਅੱਜ ਉਹ ਦੱਸੋ ਉਹ ਕਿਹੜਾ ਹੈ ਜਿਹੜਾ ਪਵਜਲ ਵਿੱਚ

ਨੂੰ ਉਮਾਹ ਖੁਸ਼ੀ ਪੈਦਾ ਹੋਈ। ਨਾਨਕ ਸਾਵਣ ਜੀਵਸੈ ਚੋਂ ਉਮਾਹਾਂ ਹੋਏ, ਨਾਗਾਂ ਮਿਰਗਾਂ ਮੱਛੀਆਂ ਰੱਸੀਆਂ ਘਰ ਤਨ ਹੋਏ। ਇਹ ਚਾਰ ਨੇ। ਸੱਪ ਨੇ ਕਹਿਣ ਲੱਗੇ ਇਹਨਾਂ ਨੂੰ ਖੁਸ਼ੀ ਹੋਈ, ਬੜੀ ਗਰਮੀ ਸੀ, ਕਹਿਣ ਲੱਗੇ ਧਰਤੀ ਰੇਤ ਚਾਰੇ ਪਾਸੇ ਤਪਸ਼ ਹੀ ਤਪਸ਼। ਅਤੇ ਮਿਰਗ ਹਿਰਨ ਕਹਿਣ ਲੱਗੇ ਪਾਣੀ ਦੀ ਘਾਟ। ਮੱਛੀਆਂ ਕਹਿਣ ਲੱਗੇ ਹੁਣ ਪਾਣੀ ਦੀ ਵਰਖਾ, ਜਿਹੜੀ ਵਰਖਾ ਹੋਈ ਪਾਣੀ ਜ਼ਿਆਦਾ ਹੋਇਆ, ਅਤੇ ਕਹਿਣ ਲੱਗੇ ਉਹਨਾਂ ਨੂੰ ਖੁਸ਼ੀ ਹੋਈ ਵੀ ਚੰਗਾ ਹੋਇਆ। ਰੱਸੀਆਂ ਘਰ ਤਨ ਹੋਏ, ਜਿਨ੍ਹਾਂ ਦੇ ਘਰ ਧਨ ਪਦਾਰਥ ਨੇ, ਰਸਦਾਇਕ ਨੇ, ਉਹ ਵੀ ਫਿਰ ਸਵਾਦਲੇ ਪਦਾਰਥ ਜਿਹੜੇ ਛਕਦੇ ਨੇ। ਕਹਿਣ ਲੱਗੇ ਅੱਗੇ ਨਾਨਕ ਸਾਵਣ ਜੀ ਵਸੈ ਚੌਂ ਵਿਛੋੜਾ ਹੋਏ, ਗਾਈਂ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ। ਕਹਿਣ ਲੱਗੇ ਗਾਂ ਦਾ ਪੁੱਤ ਬਲਦ, ਜ਼ਿਮੀਂਦਾਰ ਨੇ ਖੇਤ ਨੂੰ ਜੋੜ ਲਿਆ, ਹੀ ਨਹੀਂ ਦੇਖਿਆ ਵਰਖਾ ਹੈ, ਦਲਦਲ ਹੈ, ਫਸਲ ਜਿਹੜੀ ਹੈ ਧਰਤੀ ਕਿੱਦਾਂ ਦੀ ਹੈ। ਪੁੱਤਾਂ ਨਿਰਤਨਾ, ਨਿਰਤਨ ਕਹਿੰਦੇ ਲੱਗੇ ਜਿਹਦੇ ਕੋਲ ਧਨ ਨਹੀਂ, ਜਿਹਦਾ ਨਿੱਤ ਦਾ ਕੰਮ ਹੈ ਵੀ ਆਪਣੀ ਰੋਜ਼ੀ ਰੋਟੀ ਕਰਨੀ, ਅਤੇ ਜੇ ਬਾਰਿਸ਼ ਹੋਵੇ ਤਾਂ ਕਹਿਣ ਲੱਗੇ ਵੀ ਕੰਮ ਵੀ ਇੱਦਾਂ ਦੇ ਹੁੰਦੇ ਨੇ, ਕਈ ਵਾਰ ਉਹ ਮਨੁੱਖ ਨੂੰ ਕੰਮ ਛੱਡਣਾ ਪੈਂਦਾ। ਅਸੀਂ ਵੀ ਇੱਥੇ ਦੇਖਦੇ ਹਾਂ ਜਦੋਂ ਵਰਖਾ ਹੁੰਦੀ ਹੈ, ਆਹ ਬਿਲਡਰ ਵੀਰ ਬਾਹਰ ਕੰਮ ਕਰਦੇ ਨੇ, ਇਹ ਪਿਛਲੇ ਦਿਨੀ ਇੱਥੇ ਵੀ ਕਾਫੀ ਮੀਂਹ ਪਏ ਨੇ, ਉਹਨਾਂ ਨੂੰ ਵੀ ਮੁਸ਼ਕਲ ਆਈ। ਗਾਈਂ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ, ਰਾਹਗੀਰ ਨੂੰ ਵੀ ਮੁਸ਼ਕਲ ਆਉਂਦੀ ਹੈ। ਚਾਕਰ ਹੋਏ ਕਹਿਣ ਲੱਗੀ ਜਿਹੜਾ ਚਾਕਰ ਹੈ ਕਿਸੇ ਦੇ ਘਰ ਕੰਮ ਕਰਦਾ, ਮਾਲਕ ਨੇ ਤਾਂ ਹੁਕਮ ਕਰ ਦੇਣਾ ਭਾਈ ਜਾ ਖੇਤੋਂ ਵੱਢ ਕੇ ਪੱਠੇ ਲੈ ਕੇ ਆ ਜਾਂ ਆਹ ਕੰਮ ਕਰ, ਉਹ ਮੌਸਮ ਜਿੱਦਾਂ ਦੇ ਵੀ ਹੋਵੇ ਉਹਨੂੰ ਜਾਣਾ ਹੀ ਪੈਂਦਾ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਕਹਿਣ ਲੱਗੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਕਿਤੇ ਤੇਰਾ ਪਿਆਰ ਐਸੇ ਪਰਮੇਸ਼ਰ ਪਰਮਾਤਮਾ ਨਾਲ ਬਣ ਜਾਏ। ਸਾਵਣ ਦੇ ਮਹੀਨੇ ਦੁਆਰਾ, ਸਾਉਣ ਦੇ ਮਹੀਨੇ ਦੁਆਰਾ ਇਹ ਉਪਦੇਸ਼ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਹੇ ਜੀਵ ਇਸਤਰੀ, ਸੋਹਣੇ ਚਰਨ ਕਮਲਾਂ ਨਾਲ ਤੇਰਾ ਪਿਆਰ ਬਣ ਜਾਏ। ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ, ਇੱਕ ਨਾਮ, ਇੱਕ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦਾ ਆਧਾਰ ਅਤੇ ਆਸਰਾ ਬਣ ਜਾਏ। ਮਨ ਅਤੇ ਤਨ ਜਿਹੜਾ ਉਹਦੇ ਵਿੱਚ ਰੰਗਿਆ ਜਾਏ, ਵਿਖਿਆ ਰੰਗ ਉਡਾਵਿਆ ਦਿਸਣ ਸਭੇ ਇਸ਼ਾਰ। ਫਿਰ ਜਿੰਨੇ ਵੀ ਮਾਇਕ ਪਦਾਰਥ ਨੇ, ਜੇ ਤਾਂ ਇਹਨਾਂ ਨੂੰ ਵਰਤਣ ਦਾ ਢੰਗ ਆ ਜਾਏ ਫਿਰ ਤਾਂ ਵਧੀਆ, ਜੇ ਵਰਤਣ ਦਾ ਢੰਗ ਨਾ ਆ ਜਾਏ ਫਿਰ ਸਾਰੇ ਹੀ ਜ਼ਹਿਰ ਬਣ ਜਾਂਦੇ ਨੇ, ਕੁੜਾਵੇ ਦਿਸਦੇ ਨੇ। ਕਹਿਣ ਲੱਗੇ ਸਾਰੇ ਫਿਰ ਸਵਾਹ ਵਾਂਗੂ ਜਾਪਦੇ ਨੇ। ਹਰ ਅੰਮ੍ਰਿਤ ਬੋਂ ਸੁਹਾਵਣੀ ਮਿਲ ਸਾਧੂ ਪੀਵਣ ਹਾਰ, ਗੁਰੂ ਦੀ ਸੰਗਤ ਵਿੱਚ ਮਿਲ ਕੇ ਟਿਕ ਕੇ ਫਿਰ ਗੁਰੂ ਕੀਆਂ ਬਾਤਾਂ ਨਿੱਕੀਆਂ ਨਿੱਕੀਆਂ ਫਿਰ ਸੋਹਣੀਆਂ ਲੱਗਦੀਆਂ ਨੇ। ਜਿਸ ਤਰ੍ਹਾਂ ਪਪੀਹੇ ਨੂੰ ਸਵਾਂਤੀ ਬੂੰਦ ਚੰਗੀ ਲੱਗਦੀ ਹੈ, ਉਹ ਉਡੀਕ ਕਰਦਾ, ਇਸੇ ਤਰ੍ਹਾਂ ਪਰਮੇਸ਼ਰ ਪਰਮਾਤਮਾ ਦਾ ਨਾਮ ਮੌਤ ਤੋਂ ਰਹਿਤ ਦੂਰ ਕਰ ਦੇਣ ਵਾਲਾ ਫਿਰ ਸੋਹਣਾ ਲੱਗਦਾ। ਵੰਤਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ, ਕਹਿਣ ਲੱਗੇ ਫਿਰ ਚਾਰੇ ਪਾਸੇ ਜਿਹੜੀ ਹਰਿਆਵਲ ਦਿਸਦੀ ਹੈ। ਫਿਰ ਕਹਿਣ ਲਈ ਇਸ ਖੇੜੇ ਨੂੰ ਦੇਖ ਕੇ ਹਰ ਮਿਲਣਾ ਨੂੰ ਮਨ ਲੋਚਦਾ ਕਰਮ ਮਿਲਾਵਨ ਹਾਰ, ਜੀਵ ਇਸਤਰੀ ਵੀ ਲੋਚਨਾ ਕਰਦੀ ਹੈ ਕਿ ਮੇਰਾ ਵੀ ਉਸ ਮੈਂ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨਾਲ ਮੇਲ ਬਣ ਜਾਏ, ਮੇਲ ਹੋ ਜਾਏ, ਇਹ ਲੋਚਨਾ ਉਹਦੇ ਅੰਦਰ ਬਣੀ ਰਹਿੰਦੀ ਹੈ। ਪਰ ਕਰਮ ਮਿਲਾਵਨ ਹਾਰ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਮਿਲਿਆ ਜਾ ਸਕਦਾ। ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕਹਿ ਸਦ ਬਲਿਹਾਰ, ਜਿਨ੍ਹਾਂ ਸਖੀਆਂ ਸੁਹਾਗਣਾਂ ਨੇ ਐਸੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੂੰ ਪਾ ਲਿਆ, ਮੈਂ ਉਹ ਤੋਂ ਸਦਕੇ ਬਲਿਹਾਰ ਕੁਰਬਾਨ ਜਾਂਦੀ ਹਾਂ। ਅਸੀਂ ਵੀ ਐਸੇ ਸਤਸੰਗੀਆਂ ਦੀ ਨਿੱਤ ਲੋਚਨਾ ਕਰਦੇ ਹਾਂ, ਅਰਦਾਸ ਅੰਦਰ ਇਹ ਅਰਦਾਸ ਬੇਨਤੀ ਕਰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ, ਸ਼ਬਦ ਹੀ ਸਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ, ਸੋਹਣਾ ਬਣਾ ਸਕਦਾ ਹੈ। ਇਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਐਸੇ ਪਰਮੇਸ਼ਰ ਪਰਮਾਤਮਾ ਦੇ ਚਰਨਾਂ ਵਿੱਚ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਸਾਨੂੰ ਵੀ ਜਾਚਨਾ ਅਰਦਾਸ ਬੇਨਤੀ ਕਰਦੇ ਨੇ, ਦੱਸਦੇ ਨੇ ਸਾਵਨ ਤਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ। ਸਾਵਣ ਦੇ ਮਹੀਨੇ ਦੁਆਰਾ ਇਹ ਉਪਦੇਸ਼ ਉਹ ਸੁਹਾਗਣੀਆਂ ਜਿਨ੍ਹਾਂ ਨੇ ਐਸੇ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ ਹਾਰ ਬਣਾ ਕੇ ਆਪਣੇ ਗਲੇ ਅੰਦਰ ਪਰੋੜਿਆ, ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਸਾਨੂੰ ਵੀ ਨਾਮ ਦੀ ਦਾਤ ਸਤਸੰਗ ਦੀਆਂ ਕੜੀਆਂ ਬਖਸ਼ਿਸ਼ ਕਰਨ, ਭੁੱਲ ਚੁੱਕ ਦੀ ਖਿਮਾ। ਜਿਨ੍ਹਾਂ ਪ੍ਰੇਮੀਆਂ ਵੱਲੋਂ ਅਰਦਾਸ ਬੇਨਤੀ ਲਈ ਮਾਇਆ ਭੇਜੀ ਗਈ ਹੈ, ਨਾਗਰ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ 10 ਪਾਉਂਡ, ਸਰਦਾਰ ਕਰਮਪਾਲ ਸਿੰਘ ਉਹਨਾਂ ਵੱਲੋਂ 5 ਪਾਉਂਡ, ਬੱਚੀ ਬ੍ਰਹਮਜੋਤ ਕੌਰ 5 ਪਾਉਂਡ, ਗੁਪਤ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ 20 ਪਾਉਂਡ, ਸਰਦਾਰ ਇੰਦਰਜੀਤ ਸਿੰਘ ਪਰਿਵਾਰ ਵੱਲੋਂ 10 ਪਾਉਂਡ, ਬੱਚੀ ਗੁਰਪ੍ਰੀਤ ਕੌਰ ਵੱਲੋਂ 2.5 ਪਾਉਂਡ, ਬੀਬੀ ਹਰਜੀਤ ਕੌਰ ਪਰਿਵਾਰ ਵੱਲੋਂ 5 ਪਾਉਂਡ, ਤਰਲੋਕ ਸਿੰਘ ਪਰਿਵਾਰ ਵੱਲੋਂ ਚੜ੍ਹਦੀ ਕਲਾ 21 ਪਾਉਂਡ, ਬੀਬੀ ਜੀ ਚੜ੍ਹਦੀ ਕਲਾ ਪਰਿਵਾਰ ਵੱਲੋਂ 10 ਪਾਉਂਡ, ਬੀਬੀ ਜੀ ਵੱਲੋਂ ਦੇਗ ਵਾਸਤੇ 2.5 ਪਾਉਂਡ ਭੇਜਦੇ ਨੇ। ਸੋ ਸਭਨਾ ਪਰਿਵਾਰਾਂ ਦੇ ਨਾਮ ਸਤਿਗੁਰੂ ਪਾਤਸ਼ਾਹ ਜੀ ਆਪ ਜਾਣਦੇ ਨੇ। ਰਹਿਮਤ ਕਰਨ ਸਿਰ 'ਤੇ ਮੇਰਾ ਪ੍ਰਿਆਥ ਰੱਖਣ, ਦਰੋਂ ਕਰੋਂ ਚੜ੍ਹਦੀ ਕਲਾ ਨਾਮ ਦੀ ਦਾਤ ਬਖਸ਼ਿਸ਼ ਕਰਨ ਜੀ। ਆਓ

ਸਰਦਾਰਾ ਸਾਹਿਬ ਹਾਜ਼ਰੀਆਂ ਭਰ ਰਹੇ ਹੈਗੇ ਆ। ਅਖੰਡ ਪਾਠ ਦੀ ਸੇਵਾ ਸਵਰਗੀ ਮਹਿੰਦਰ ਸਿੰਘ ਬੋਲਾ, ਬੀਬੀ ਦਰਸ਼ਨ ਕੌਰ ਬੋਲਾ ਦੇ ਸਪੁੱਤਰ ਰਵਿੰਦਰ ਸਿੰਘ ਬੋਲਾ, ਬੀਬੀ ਸਤਵਿੰਦਰ ਪਾਲ ਕੌਰ ਬੋਲਾ ਅਤੇ ਉਹਨਾਂ ਦੀ ਭੈਣ ਸੁਰਜਿੰਦਰ ਕੌਰ ਬੋਲਾ ਅਤੇ ਬੀਬੀ ਕਸਟੀਨਾ ਕੌਰ ਦੇ ਪਿਤਾ ਸਵਰਗੀ ਮਹਿੰਦਰ ਸਿੰਘ ਬੋਲਾ ਦੀ ਪਹਿਲੀ ਵਰਸੀ ਦੇ ਉੱਤੇ ਪਰਿਵਾਰ ਨੂੰ ਅਖੰਡ ਪਾਠ ਸ਼ੁਕਰ ਆਰੰਭ

ਫੰਡ ਫੜਨ ਸੰਬੰਧੀ ਪਾਠ ਬੜੀਆਂ ਉਹਨਾਂ ਨੇ ਮਿਹਨਤ ਕੀਤੀ, ਆਪਾਂ ਸਾਰਿਆਂ ਨੂੰ ਪੜ੍ਹਾਇਆ ਲਿਖਾਇਆ ਸਾਰਿਆਂ ਨੂੰ ਪਰਿਵਾਰ ਨੂੰ, ਅਤੇ ਅਸੀਂ ਅੱਜ ਆਪਾਂ ਅੱਜ ਕੱਲ੍ਹ ਸੋਹਣੇ ਜੀਵਨ ਆਪਣਾ ਸਾਰਿਆਂ ਦਾ ਹੈਗਾ, ਅਤੇ ਨਾਲੇ ਯਾਦ ਰਹਿੰਦਾ ਵੀ ਆਪਾਂ ਵੀ ਜਾਣਾ ਇੱਕ ਦਿਨ, ਅਤੇ ਥੋੜ੍ਹਾ ਜਿਹਾ ਬੰਦਾ ਬਾਣੀ ਵੀ ਪੜ੍ਹਦਾ, ਨੌਕਤਾ ਦੀ ਸੇਵਾ ਵੀ ਕਰਦਾ, ਅਤੇ ਚੇਤੇ ਆਉਂਦਾ ਰਹਿੰਦਾ ਜਦੋਂ ਕੋਈ ਪ੍ਰੋਗਰਾਮ ਰੱਖਦੇ ਹਾਂ। ਅਤੇ ਮੈਂ ਹੀ ਸਦਾ ਬੇਨਤੀ ਕਰੀਦੀ ਹੈ ਵੀ ਜਦੋਂ ਗੁਰਦੁਆਰਾ ਸਾਹਿਬ ਪ੍ਰੋਗਰਾਮ ਹੁੰਦਾ ਨਾ, ਅਖੰਡ ਪਾਠ ਜਾਂ ਸੰਦੇ ਪਾਠ, ਸਾਰੇ ਹੀ ਪਰਿਵਾਰਾਂ ਨੂੰ ਸੱਦਿਆ ਕਰੋ, ਆਂਢ ਗੁਆਂਢ ਦੂਰ ਨੇੜੇ, ਅਤੇ ਉਹ ਇੱਥੇ ਆ ਕੇ ਕੋਈ ਲਾਹਾ ਲੈਣਗੇ, ਚੰਗੇ ਇਨਸਾਨ ਚੰਗੇ ਸਿੱਖ ਬਣਨਗੇ ਨਾ, ਅਤੇ ਉਹ ਵੀ ਲਾਹਾ ਜਿਨ੍ਹਾਂ ਨੇ ਹੁਣ ਉੱਦਮ ਕੀਤਾ ਹੈਗਾ ਪਰਿਵਾਰ ਨੇ, ਉਹਨਾਂ ਨੂੰ ਉਹਨਾਂ ਦਾ ਫਲ ਮਿਲਣਾ ਹੁੰਦਾ, ਅਤੇ ਬਹੁਤ ਸੋਹਣਾ ਉੱਦਮ ਆ। ਆਪਾਂ ਉਹਨਾਂ ਦੀ ਅਰਦਾਸ ਕਰਦੇ, ਸੱਜੇ ਪਾਤਸ਼ਾਹ ਨੂੰ ਆਪਣੇ ਚਰਨਾਂ ਨਿਵਾਸ ਬਖਸ਼ੇ। ਗੁਰੂ ਗੋਬਿੰਦ ਸਰੂਪਾ ਦਾ ਜਾਣਾ ਹੈਗਾ, ਰਸ ਤੁਸੀਂ ਕਰ ਦਿਓ ਸੇਵਾ, ਆ ਜਾਓ, ਚੱਲ ਤੁਸੀਂ ਕਰ ਦਿਓ, ਆ ਜਾਓ, ਤੁਸੀਂ ਸੀਨੀਅਰ ਆ, ਇਹ ਅਜੇ ਸੀਨੀਅਰ ਹੋਣਗੇ ਜਦੋਂ ਇਹਨੇ 30 ਸਾਲ ਸੇਵਾ ਕਰ ਲਈ, ਅਜੇ ਜੂਨੀਅਰ ਹੀ ਆ ਜੀ ਇਹ, ਚੱਕ ਹੈੱਡ ਗ੍ਰੰਥੀ ਆ, ਸਤਿਕਾਰ ਕਰਨੇ ਸੀ ਇਹਨਾਂ ਦਾ, ਇੱਦਾਂ ਨਹੀਂ ਗਾ। ਅਤੇ ਪਰਿਵਾਰ ਨੂੰ ਬੇਨਤੀ

ਕਿਤਾਬ ਉਹਦਾ ਪੰਜਾਬੀ ਚ ਹੈ, ਪੰਜਾਬੀ ਮੈਨੂੰ ਪਤਾ ਨਹੀਂ, ਪੜ੍ਹਨੀ ਨਹੀਂ ਆਉਂਦੀ ਹੋਣੀ, ਅਤੇ ਉਹਦਾ ਪਰਿਵਾਰ ਦੇ ਨਾਲ ਮਾਤਾ ਪਿਤਾ ਸਾਰਿਆਂ ਨੂੰ ਬੇਨਤੀ ਹੈਗੀ ਆ ਵੀ ਉਹ ਜ਼ਰੂਰ ਪੜ੍ਹਨ। ਅਤੇ ਮੈਂ ਇੰਗਲਿਸ਼ ਕਿਤਾਬ ਬਹੁਤੀਆਂ ਰੱਖੀਆਂ ਨੇਗੀਆਂ ਇੱਥੇ, ਅਤੇ ਉਹਦਾ ਬਾਅਦ 'ਚ ਤੁਸੀਂ ਜੇ ਕਿਤੇ ਲਿਜਾਣੀ ਤਾਂ ਆਪਾਂ ਲਾਇਬ੍ਰੇਰੀ 'ਚ ਕਿਤਾਬਾਂ ਕਾਫੀ ਪਈਆਂ ਇੱਥੇ ਵੀ ਹੈਗੀਆਂ ਜਾਂ ਉਸ ਰੂਮ 'ਚ ਪਈਆਂ ਆਪਣੇ ਵੱਡੇ ਹਾਲ 'ਚ, ਅਤੇ ਇਹ ਕਿਤਾਬ ਜ਼ਿਆਦਾ ਦੇ ਦੀ ਅਸੀਂ ਖੜ੍ਹੇ ਹੋ ਜਾ।

ਧਰਮ ਸੱਜੋ ਹੁਣਾਂ ਦੀ ਕਿਤਾਬ ਲਿਖੀ ਆ, ਕਈ ਵਾਰੀ ਆਪਾਂ ਗੱਲ ਕੀਤੀ ਆ, ਜਿਹੜਾ ਵੀ ਇਹਨੂੰ ਇੱਕ ਵਾਰੀ ਚਾਹੇ ਸਹਿਤਾ ਨਹੀਂ ਪੜ੍ਹ ਲਵੇ ਨਾ, ਉਹ ਤਾਂ ਸਭ ਤੋਂ ਬਖਸ਼ਿਸ਼ ਹੋ ਜਾਂਦੀ ਆ। ਇਹ ਮੈਂ ਨਹੀਂ ਕਹਿ ਰਿਹਾ, ਜਿਹਨਾਂ ਲੋਕਾਂ ਨੇ ਪਹਿਲਾਂ ਪੜ੍ਹੀ ਸੀ ਉਹਨਾਂ ਹੀ ਮੈਨੂੰ ਕਿਹਾ ਸੀ ਇੱਕ ਵਾਰੀ, ਅਜੇ ਉਹ ਇਸ ਨੌਜਵਾਨ ਵਾਂਗੂ ਹੀ ਕੇਸਾਂ ਧਾਰੀ ਵੀ ਨਹੀਂ ਸੀਗੇ ਉਹ, ਅਤੇ ਗੱਲਾਂ ਚੱਲ ਪਈਆਂ ਧਾਰਮਿਕ, ਅਤੇ ਉਹ ਕਹਿੰਦੇ ਅਸੀਂ ਤਾਂ ਸਭ ਦੇ ਦਰਸ਼ਨ ਵੀ ਕਰ ਲਏ। ਮੈਂ ਕਿਹਾ ਸਹਿਜਧਾਰੀ ਆ, ਇਹ ਨਹੀਂ ਕਿੱਦਾਂ ਦਰਸ਼ਨ ਕਰ ਲਿਆ, ਹਰਦਾਸ ਸਿੰਘ ਨਾਂ ਸੀ ਉਹਦਾ, ਚਿਪਨਮ ਰਹਿੰਦੇ ਸੀ। ਕਹਿੰਦਾ ਨਹੀਂ ਮੈਂ ਸਾਰੀ ਕਿਤਾਬ ਪੜ੍ਹ ਲਈ ਆ, ਮੈਂ ਜੋ ਲਿਖਿਆ ਉਦਾਂ ਹੀ ਕਰਦਾ ਹੁੰਦਾ, ਉਦਾਂ ਸਿਮਣ ਕਰਦਾ, ਵਿਧੀ ਲਿਖੀ ਆ ਇਹਦੇ ਵਿੱਚ, ਅਤੇ ਕਾਫੀ ਡੂੰਘੀਆਂ ਗੱਲਾਂ ਹੈਗੀਆਂ ਨੇ ਆਪਣੇ ਜੀਵਨ ਦਾ, ਸਾਰੀ ਦਾ ਨਿਚੋੜ ਹੀ ਇਹ ਕਿਤਾਬ 'ਚ ਅੰਕਿਤ ਕੀਤਾ ਆ। ਅਤੇ ਤਾਂ ਮੈਂ ਕਹਿੰਦਾ ਪਰਿਵਾਰ ਦੇ ਮੈਂਬਰ ਆਪ ਪੜ੍ਹ ਲਿਓ, ਜਾਂ ਜੇ ਪਰਿਵਾਰ ਦੇ ਬੈਗ ਜਿਹੜੇ ਨਹੀਂ ਪੜ੍ਹ ਸਕਦੇ ਉਹਨਾਂ ਨੂੰ ਵੀ ਸਮਝਾ ਦਿਓ ਬਈ, ਦੀਵਨ ਤੀਵਨ ਕਾਫੀ ਇਹ 'ਚ ਸੇਧ ਮਿਲਦੀ ਆ ਗੁਰਸਿੱਖ ਪਣ ਦੇ ਲਈ। ਅਤੇ ਧੰਨਵਾਦ ਆ। ਹੁਣ ਆਪਾਂ ਕੀਰਤਨ ਆਰੰਭ ਕਰਨਾ ਹੈਗਾ, ਸਾਡੇ ਗੁਰੂ ਘਰ ਦੇ ਜੂਰੀ ਜਥਾ ਕੀਰਤਨ ਕਰੂਗਾ। ਦਵਾਰਾ ਸਿੰਘ ਜੀ ਪਹੁੰਚ ਗਏ ਹੈਗੇ ਆ, ਅਤੇ ਉਹ ਵੀ ਹਾਜ਼ਰੀ ਭਰਨਗੇ, ਦੂਜੇ ਹਾਲ 'ਚ ਆਪਣੇ ਆਨੰਦ ਕਾਰਜ ਹੋ ਰਹੇ ਹੈਗੇ ਆ। ਅਤੇ ਕੀਰਤਨ ਜਸਵਿੰਦਰ ਸਿੰਘ ਗੁਰਪ੍ਰੀਤ ਦੇ ਜਥੇ ਨੇ ਕਰਨਾ, ਅਤੇ ਦਰਬਾਰ ਸਿੰਘ ਨੂੰ ਹਾਜ਼ਰੀ ਭਰਨੀ ਆ। ਢਾਡੀ ਜਥਾ ਜਿਹੜਾ ਹੈਗਾ 12:45 ਵਜੇ ਤੱਕ ਉਹ ਆ ਰਹੇ ਹੈਗੇ ਆ, ਅਤੇ ਸੰਧਿਆ ਪਾਠ 1 ਵਜੇ ਬੌਬੀ ਸਿੰਘ ਸਾਂਝ ਪਰਿਵਾਰ ਵੱਲੋਂ ਏਸੀ ਹਾਲ 'ਚ ਹੋਣੇ ਹੈਗੇ ਆ। ਅਤੇ ਹਾਲ ਨੰਬਰ 2 ਦੇ ਵਿੱਚ ਦਲਵਿੰਦਰ ਸਿੰਘ ਰਾਣਾ ਅਤੇ ਬੀਬੀ ਸੁਨੀਤਾ ਕੌਰ ਰਾਣਾ ਦੀ ਪੁੱਤਰੀ ਕਵਿਤਾ ਕੌਰ ਰਾਣਾ ਦੇ ਆਨੰਦ ਕਾਰਜ ਹੋ ਰਹੇ ਹੈਗੇ ਆ। ਮਿਊਜ਼ੀਅਮ ਦੇਖਣ ਲਈ ਵੀ ਕੋਚ ਆਪਣੇ ਅੱਜ ਲੈਸਟਰ ਤੋਂ ਆਈ ਹੈਗੀ ਆ, ਜਿਵੇਂ ਹਰੇਕ ਸਾਲ ਹੀ ਕੋਚ ਲੈ ਕੇ ਆਉਂਦੇ ਹੈਗੇ ਆ। ਅਤੇ ਬੜੀ ਤੁਹਾਡੇ ਸਾਰਿਆਂ ਦੇ ਉੱਤੇ ਬਖਸ਼ਿਸ਼ ਹੈਗੀ ਆ ਵੀ ਨਹੀਂ, ਬਹੁਤ ਘੱਟ ਲੋਕ ਗੁਰਦੁਆਰਿਆਂ 'ਚ ਲੈ ਕੇ ਜਾਂਦੇ ਕੋਚ, ਗੁਰਦੁਆਰਾ ਦੂਜੇ ਕੋਚ ਲੈ ਕੇ ਜਾਵੇ। ਪਿਛਲੇ ਵੀਕੇ ਸੌਥਾਲ ਵੱਡਾ ਸ਼ਹਿਰ ਆ, ਵੱਡਾ ਗੁਰਦੁਆਰਾ, ਉੱਥੋਂ ਕੋਚ ਆਈਆਂ ਸੀਗੀਆਂ। ਅਤੇ ਤੁਹਾਡੀ ਵੱਡੀਆਂ ਪ੍ਰਾਪਤੀਆਂ ਦਾ ਤੁਹਾਨੂੰ ਸਾਰੀ ਡਰਵੀ ਸੰਗਤ ਦੀਆਂ ਵੀ, ਜਿਹੜਾ ਤੁਹਾਡੇ ਕੋਲ ਮਿਊਜ਼ੀਅਮ ਰਲ ਮਿਲ ਕੇ ਆਪਾਂ ਸਾਰਿਆਂ ਨੇ ਉੱਦਮ ਕੀਤਾ ਅਤੇ ਬਣਾ ਲਿਆ ਸਮੇਂ ਸਿਰ, ਇਹੋ ਜਿਹਾ ਮਿਊਜ਼ੀਅਮ ਮੁੜ ਕੇ ਮੇਰੇ ਖਿਆਲ ਨਹੀਂ ਕਿਸੇ ਦਾ ਬਣਨਾ ਹੈਗਾ। ਇਤਿਹਾਸਕ ਤੁਹਾਡੇ ਕੋਲ ਰਣਜੀਤ ਸਿੰਘ ਰਾਜ ਤੋਂ ਵੇਲੇ ਤੱਕ ਹੁਣ ਤੱਕ ਦਾ ਇਤਿਹਾਸ ਹੈਗਾ ਤੁਹਾਡੇ ਕੋਲ, ਉਸ ਵੇਲੇ ਰਾਜ ਦੀਆਂ ਇਤਿਹਾਸਕ ਤੋਪਾਂ ਵੀ ਹੈਗੀਆਂ। ਅਤੇ ਸਾਡੀ ਟੀਮ ਵੀ ਸਾਰੇ ਸੇਵਾਦਾਰ ਬਹੁਤ ਚੰਗੇ ਆ, ਜਿਹੜੇ ਵੀ ਇੱਕ ਵਾਰੀ ਬੱਚਿਆਂ ਨੂੰ ਬੱਚੇ ਗਾਈਡ ਕਰਦੇ ਆ, ਬੱਚਿਆਂ ਨੂੰ ਬੱਚੀਆਂ ਗਾਈਡ ਕਰਦੀਆਂ, ਅਤੇ ਸੀਨੀਅਰ ਨੂੰ ਸੀਨੀਅਰ ਗਾਈਡ ਕਰਦੇ ਆ। ਤੀਵਨ ਇਹ ਬਹੁਤ ਸੋਹਣਾ ਸਤਿਗੁਰ ਨੇ ਆਪ ਹੀ ਟੀਮ ਬਣਾ ਦਿੱਤੀ ਆ ਇਹ, ਅਤੇ ਉਹ ਤੀਵਨ ਜਦ ਆਉਂਦੇ ਆ ਨਾ, ਸਮਝਦਾ ਉਹਨਾਂ ਨੂੰ 40-50 ਕਿਤਾਬਾਂ ਦਾ ਇਤਿਹਾਸ ਇਹ ਥੋੜ੍ਹੇ ਮਿੰਟਾਂ 'ਚ ਸਰਵ ਕਰਾਉਂਦੇ ਹੈਗੇ ਆ। ਇਹਨਾਂ ਦਾ ਵੀ ਸਤਿਗੁਰਿਆਂ ਨੂੰ ਹੋਰ ਨੂੰ ਚੜ੍ਹਦੀਆਂ ਕਲਾਂ ਬਖਸ਼ੇ। ਸਾਰੇ ਸੇਵਾਦਾਰ ਆਪੋ ਆਪਣੀ ਡਿਊਟੀ ਬੜੇ ਚਾਅ ਦੇ ਨਾਲ ਪਿਆਰ ਦੇ ਨਾਲ ਨਿਭਾਉਂਦੇ ਹੈਗੇ ਆ। ਅਗਲੇ ਹਫ਼ਤੇ ਸੰਗਤਾਂ ਕਹਿ ਰਹੀਆਂ ਸੀ ਕਿ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਜਸਵੰਤ ਸਿੰਘ ਖਾਲੜ ਦੀ ਫਿਲਮ ਦਿਖਾਈ ਕਿ ਤੁਸੀਂ ਨਹੀਂ ਦਿਖਾ ਲਈ ਹੈਗੀ, ਅਤੇ ਅੱਜ ਹੀ ਪ੍ਰੋਗਰਾਮ ਲਿਖਿਆ ਹੈਗਾ। ਅਗਲੇ ਐਤਵਾਰ ਨੂੰ ਆਪਾਂ ਦੀਵਾਨ ਦੀ ਸਮਾਪਤੀ ਤੋਂ ਬਾਅਦ ਫਿਰ ਆਪਾਂ ਉੱਧਰਲੇ ਹਾਲ ਵਿੱਚ, ਬੰਦਾ ਬਹਾਦਰ ਹਾਲ ਦੇ ਵਿੱਚ ਉੱਪਰਲੇ ਹਾਲ ਦੇ ਵਿੱਚ ਆਪਾਂ ਉਹ ਫਿਲਮ ਦਿਖਾ ਲੈਣੀ ਹੈਗੀ ਆ। ਸ਼ਾਇਦ ਤੁਸੀਂ ਸਾਰਿਆਂ ਨੇ ਟੈਲੀਫੋਨ 'ਤੇ ਜਾਂ ਯੂਟਿਊਬ 'ਤੇ ਦੇਖੀ ਹੋਣੀ ਹੈਗੀ ਆ, ਪਰ ਵੱਡੀ ਸਕਰੀਨ 'ਤੇ ਥੋੜ੍ਹਾ ਦੇਖਣ 'ਤੇ ਥੋੜ੍ਹੀ ਜਿਹੀ ਡਿਫਰੈਂਟ ਹੁੰਦੀ ਹੈਗੀ ਆ, ਅਤੇ ਛੋਟੀ ਸਕਰੀਨ 'ਤੇ ਘੱਟ ਦੇਖ ਹੁੰਦੀ ਹੈਗੀ ਆ। ਅਤੇ ਤੁਸੀਂ ਸਾਰੇ ਹੋਰ ਸੰਗਤਾਂ ਨੂੰ ਵੀ ਦੱਸ ਦਿਓ, ਉੱਧਰ ਹਾਲ ਦੇ ਵਿੱਚ ਉੱਪਰਲੇ ਹਾਲ ਦੇ ਵਿੱਚ ਆਪਾਂ 4-5 ਗਰੀਬ ਚੇਅਰ ਹੈਗੀ ਆ ਉੱਥੇ, ਅਤੇ ਉੱਥੇ ਤੁਸੀਂ ਸਿਨਮਿਆਂ ਵੀ ਮਾਹੌਲ ਬਣ ਜਾਣਾ। ਗੁਰਦੁਆਰੇ ਆਪਾਂ ਨਹੀਂ ਕਰ ਸਕਦੇ ਹੈਗੇ, ਕਈ ਵਾਰੀ ਕਈ ਡਾਊਨਲੋਡ ਜਿਹੜੇ ਹੁੰਦੇ ਆ ਉਹ ਆਪਾਂ ਗੁਰਦੁਆਰੇ ਦੀ ਬਿਲਡਿੰਗ ਵਿੱਚ ਨਹੀਂ ਉਹ ਜਿਹੜੇ ਹੈਗੇ ਆ ਬੋਲ ਸਕਦੇ। ਅਤੇ ਖਾਲੜਾ ਦੇ ਉੱਤੇ ਕਈ ਵਾਰੀ ਅੱਜ ਮੈਨੂੰ ਚੀਮੇ ਪਰਿਵਾਰ ਦਾ ਕੋਈ ਮੈਂਬਰ ਮਿਲਿਆ ਸੀਗੇ, ਸਾਡੇ ਸੀਨੀਅਰ ਤਰਸੇਮ ਸਿੰਘ ਹੋਣੀ, ਅਤੇ ਕਹਿੰਦੇ ਤੁਸੀਂ ਕੁਛ ਬਹੁਤਾ ਕੀਤਾ ਨਹੀਂ ਜੀ ਬਾਕੀ ਪੰਥ ਨੇ ਖਾਲੜਾ ਦੇ ਲਈ। ਮੈਂ ਕਿਹਾ ਤੁਸੀਂ ਬਹੁਤੇ ਅਖਬਾਰਾਂ ਪੜ੍ਹਦੇ ਹੀ ਨਹੀਂ ਸੀ, ਤੁਹਾਨੂੰ ਜਾਣਕਾਰੀ ਹੈ ਨਹੀਂਗੀ, ਹੁਣ ਸੋਸ਼ਲ ਮੀਡੀਆ 'ਤੇ ਤੁਸੀਂ ਦੇਖ ਲੈਂਦੇ ਹੋ, ਹੁਣ ਤੁਹਾਨੂੰ ਪਤਾ ਲੱਗਣ ਲੱਗਾ, ਨਹੀਂ ਤੁਹਾਨੂੰ ਪਤਾ ਹੀ ਨਹੀਂ ਸੀ ਖਾਲੜਾ ਵੀ ਕੌਣ ਸੀਗਾ, ਕਦੋਂ ਸ਼ਹੀਦ ਹੋਇਆ, ਕਿੱਦਾਂ ਕੋਈ ਸ਼ਹੀਦ ਕੀਤਾ, ਅਸੀਂ ਉਹਲੇ ਕੀ ਕੀਤਾ, ਬਾਕੀ ਪੰਥ ਨੇ ਕੀ ਕੀਤਾ, ਤੁਹਾਨੂੰ ਪਤਾ ਹੀ ਨਹੀਂ ਸੀ। ਹੁਣ ਤਾਂ ਤੁਸੀਂ ਨਵੀਂ ਜਨਰੇਸ਼ਨ ਸੋਸ਼ਲ ਮੀਡੀਆ 'ਤੇ ਪਾਉਂਦੀ ਆ, ਉਹਨਾਂ ਨੂੰ ਆਪ ਨਹੀਂ ਪਤਾ ਸੀ ਵੀ ਉਦੋਂ ਕੀ ਕੁਛ ਹੋਇਆ, ਮਾਹੌਲ ਕਿੱਦਾਂ ਦਾ ਸੀ। ਅਤੇ ਮੈਂ ਸੰਗਤ ਨੂੰ ਦੱਸ ਦਿੰਦਾ, ਜਾਣਕਾਰੀ ਦੇ ਦਿਆਂ, ਲਾਸਟ ਸਪੀਚ ਉਹਦੀ ਡਰ ਵੀ ਹੋਈ ਆ ਆਪਣੇ ਸ਼ਹਿਰ 'ਚ, ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਵੀ ਹੋਈ ਆ। ਆਹ ਗੁਰਦੁਆਰਾ ਹੈ ਨਹੀਂ ਸੀ ਉਸ ਵੇਲੇ, ਸਾਡੇ ਕੋਲ ਦਫ਼ਤਰ 'ਚ ਆਏ ਸੀ 10 ਵਜੇ, ਉਹ 2 ਵਜੇ ਤੱਕ ਦਫ਼ਤਰ 'ਚ ਰਹੇ ਹੈਗੇ ਆ, ਫਿਰ ਹੋਰ ਪੰਥ ਕਾਬੂ ਹੈ ਉਹਨਾਂ ਵਿਚਾਰਾਂ ਹੋਈਆਂ, ਸਪੈਸ਼ਲ ਦੀਵਾਨ ਆਪਾਂ ਰਾਤ ਨੂੰ ਉਹ ਰਾਜਨ ਦੇ ਗੁਰਦੁਆਰੇ ਗੁਰਨਾਮ ਸਿੰਘ ਪ੍ਰਧਾਨ ਹੁੰਦੇ ਸੀ ਉਸ ਵੇਲੇ ਮੁੱਖ ਸੇਵਾਦਾਰ, ਉਹਨਾਂ ਨੂੰ ਕਹਿ ਕੇ ਰਖਾਏ ਸੀ। ਅਤੇ ਉਹਨਾਂ ਦਾ ਨਾਂ ਉਸ ਵੇਲੇ ਵੀ ਇੰਨਾ ਸੀ ਵੀ ਸੰਗਤਾਂ ਉਦਣ ਵੀ ਹਾਲ ਉੱਥੇ ਭਰ ਗਿਆ ਸੀਗਾ, ਅਤੇ ਉਹਨਾਂ ਤੀਵਨ 40-45 ਮਿੰਟ ਉੱਥੇ ਜਾਣਕਾਰੀ ਜੋ ਕੁਛ ਇੰਡੀਆ ਦੇ ਵਿੱਚ
ਨੌਜਵਾਨਾਂ ਨੂੰ ਫੜ ਫੜ ਕੇ ਖੋ ਖੋ ਕੇ ਸ਼ਹੀਦ ਕੀਤਾ ਗਿਆ ਅਤੇ ਉਹਨਾਂ ਦੀ ਜਾਣਕਾਰੀ ਦਿੱਤੀ ਸੀਗੀ। ਇੱਕ ਬੜੇ ਅਫਸੋਸ ਦੀ ਗੱਲ ਵੀ ਮੈਂ ਉਹ ਵੀ ਗੱਲ ਕਰੀ ਦਿੰਦਾ, ਕਰਨੀ ਨਹੀਂ ਚਾਹੀਦੀ। ਇੱਕ ਬੀਬੀ ਉਹ ਸਤਿਕਾਰਯੋਗ ਸੀਗੀ, ਉਹਨੇ ਟਾਈਮ ਲੈ ਕੇ ਕਾਫ਼ੀ ਖਾਲੜ ਗਈ ਇਸ ਬੋਲੀ ਸੀ, ਕਹਿੰਦੇ ਤੁਸੀਂ ਸਾਰਾ ਸਟੇਜ 'ਤੇ ਝੂਠ ਬੋਲ ਰਹੇ ਹਾਂ, ਇਹ ਸਾਰੀ ਸਪੀਚ ਨਾਲ ਗਲਤ ਆ, ਮੇਰੇ ਤਾਂ ਅਫਸਰ ਲੱਗੇ ਆ ਉੱਥੇ ਅੰਮ੍ਰਿਤਸਰ ਦੇ ਵਿੱਚ, ਮੈਂ ਤਾਂ ਮੈਂਟਮੈਂਟ ਦੀ ਖਬਰ ਹੁੰਦੀ ਹੈਗੀ ਆ। ਵਿਚਾਰ ਦੋ ਕੁ ਵੈ ਮੇਰੇ ਖਿਆਲ ਇੱਥੋਂ ਜਦੋਂ ਡਰ ਵੀ ਤੋਂ ਗਏ ਆ, ਦਸਾਂ ਕੁ ਦਿਨਾਂ ਬਾਅਦ ਸ਼ਹੀਦ ਕਰਤੇ ਆ, ਤਿੰਨਾਂ ਕੁ ਦਿਨਾਂ ਬਾਅਦ ਚੱਕ ਲਿਆ ਸੀ ਇੱਥੋਂ। ਸਾਨੂੰ ਵੀ ਪਤਾ ਬਹੁਤ ਜ਼ੋਰ ਲਾਇਆ, ਮੈਂ ਪਰਸਨ ਜ਼ੋਰ ਵੀ ਲਾਇਆ, ਹੋਰਾਂ ਸੰਸਥਾ ਨੇ ਕੈਨੇਡਾ ਵਾਲਿਆਂ ਵੀ ਲਾਇਆ ਸੰਗਤਾਂ ਨੇ, ਉਹ ਕਹਿੰਦੇ ਨਹੀਂ ਲੋਕਾਂ ਨੇ ਕਹਿਣਾ ਇੰਨਾ ਕੁਛ 25,000 ਗੱਲ ਕਰ ਅਤੇ ਆਪ ਲੋਕ ਗਿਆ ਬਾਹਰ, ਕਹਿੰਦਾ ਮੈਂ ਜਾਣਾ ਹੀ ਜਾਣਾ। ਉਹਦਾ ਜੀਵਨ ਸੀਗਾ ਅੰਦਰ ਸਤਿਗੁਰ ਦੀ ਬਖਸ਼ਿਸ਼ ਉਹਦੇ ਹੈਗੀ ਸੀਗੀ। ਅਤੇ ਬਾਅਦ ਦੇ ਵਿੱਚ ਇੱਕ ਵਾਰੀ ਬੀਬੀ ਮੈਨੂੰ ਉਹ ਮਿਲ ਪਏ, ਉਹ ਬੀਬੀ ਬਾਅਦ ਮੈਂ ਤਾਂ ਰੋਂਦੀ ਸੀ, ਕਹਿੰਦੀ ਨੇ ਮੈਂ ਬਹੁਤ ਗਲਤ ਬੋਲ ਗਈ ਮਹਾਰਾਜ ਹਜ਼ੂਰੀ ਦੇ ਵਿੱਚ, ਮੈਨੂੰ ਨਹੀਂ ਬੋਲਣਾ ਚਾਹੀਦਾ ਸੀ। ਦਸਾਂ ਕੁ ਦਿਨਾਂ ਬਾਅਦ ਹੀ ਉਹਨਾਂ ਨੂੰ ਸ਼ਹੀਦ ਕਰਤਾ ਗਿਆ ਸੀਗਾ। ਅਤੇ ਕਈ ਵਾਰੀ ਜਾਣੇ ਜਾਣੇ ਨਾ ਸਟੇਜ ਦੀ ਦਰਬਾਰ ਤੋਂ ਕਰ ਲੈਂਦੇ ਹਾਂ, ਨੌਲੇਜ ਹੁੰਦਾ ਨਹੀਂ ਗਾ। ਅਤੇ ਅੱਜ ਮੈਨੂੰ ਕਹਿੰਦੇ ਕਿ ਤੁਸੀਂ ਕੁਛ ਕੀਤਾ ਹੀ ਨਹੀਂ ਜੀ ਉਹਨਾਂ ਲਈ, ਮੈਂ ਕਿਹਾ ਵੀ ਅਸੀਂ ਤਾਂ ਲਾਸਟ ਸਪੀਚ ਇੱਥੇ ਹੋਈ ਆ, ਇੰਟਰਵਿਊ ਲਾਸਟ ਆਪਣੇ ਅਖਬਾਰ 'ਚ ਛਪੀ, ਪੰਜਾਬ ਟਾਈਮ ਦੇ ਵਿੱਚ ਛਪੀ ਆ, 12 ਘੰਟੇ ਇੱਥੇ ਰਹੇ ਆ। ਸੋਮਵਾਰ ਲੇਟ ਉਹਨਾਂ ਦੀ ਫਲਾਈਟ ਸੀਗੀ, ਰਾਤ ਨੂੰ ਮੇਰੇ 10:30 ਇੱਥੋਂ ਗਏ ਉਹ, ਅਤੇ ਦੂਜੇ ਦਿਨ ਫਲਾਈਟ ਸੀਗੀ, ਤੋਂ ਦੋ ਤਿੰਨ ਦਿਨਾਂ ਬਾਅਦ ਇੰਡੀਆ 'ਚ ਉਹਨਾਂ ਨੂੰ ਚੱਕ ਲਿਆ ਗਿਆ ਹੈਗਾ। ਅਤੇ ਅਸੀਂ ਘਰ ਵੀ ਗਏ ਉਹਨਾਂ ਦੇ, ਜਿੱਦਾਂ ਨੇ ਕੋਈ ਗਏ ਨਹੀਂ ਗਏ ਸੀ, ਘਰ ਵੀ ਗਏ ਹਾਂ, ਉਹਨਾਂ ਨੂੰ ਪੈਸਾ ਵੀ ਸੱਦਦੇ ਰਹੇ ਹਾਂ, ਪਾਲਾ ਸਿੰਘ ਕੁਛ ਵੀ ਸਾਡੇ ਨੌਜਵਾਨ ਅੰਦਰ ਗਏ ਸੀਗੇ, ਅਤੇ ਗੱਤਕੇ ਟੂਰਨਾਮੈਂਟ ਸੰਬੰਧਿਤ ਕਰਵਾਉਣੇ ਉਹਨਾਂ ਨੇ ਜਲੰਧਰ ਗਿਆ ਸੀ ਸੇਫ ਸੁਸਾਇਟੀ ਵੱਲੋਂ, ਉੱਥੇ ਵੀ ਉਹਨਾਂ ਨੂੰ ਵੱਡੀ ਰਾਸ਼ੀ ਦੇ ਨਾਲ ਸਨਮਾਨਿਤ ਵੀ ਕੀਤਾ ਸੀ। ਇੱਕ ਵਾਰ ਨਹੀਂ ਮੇਰੇ ਖਿਆਲ ਮੈਂ 6-7 ਵਾਰੀ ਉਹਨਾਂ ਦੇ ਨਾਲ ਪਰਿਵਾਰ ਦੇ ਨਾਲ ਲਿੰਕ ਰੱਖਿਆ ਹੈਗਾ। ਇੱਥੇ ਉਹਨਾਂ ਦਾ ਭਾਈ ਸਾਹਿਬ ਆਪਾਂ ਨੂੰ ਕਹਿ ਗਏ ਸੀਗੇ ਵੀ ਸਕੂਟਰ ਜਿਹੜਾ ਹੈਗਾ, ਸਲੋਹ ਤੋਂ ਕੋਚ ਆਏ ਸੀ ਗੁਰਦੁਆਰਾ ਸਾਹਿਬ ਤੋਂ, ਵੀ ਜੇ ਸਕੂਟਰ 'ਤੇ ਉਹਨਾਂ ਨੇ ਇਹ ਜਾਣਕਾਰੀ ਇਕੱਠੀ ਕੀਤੀ ਸੀ ਨਾ, ਵੀ ਉਹ ਸਕੂਟਰ ਵੀ ਆਪਾਂ ਇੱਥੇ ਲੈ ਕੇ ਆਉਣਾ, ਕੁਛ ਕਾਰਨ ਕਰਕੇ ਉਹ ਇੱਥੇ ਨਾ ਆਏ। ਇਹ ਵੀ 14-15 ਸਾਲ ਪਹਿਲਾਂ ਦੀ ਗੱਲ ਹੈਗੀ ਆ, ਕੁਛ ਕਾਰਨ ਕਰਕੇ ਉਹ ਆਪਾਂ ਨਹੀਂ ਲਿਆ ਸਕੇ ਹੈਗੇ ਇੱਥੇ, ਅਤੇ ਹੁਣ ਥੋੜ੍ਹਾ ਹੋਰ ਹਾਰਡ ਹੋ ਜਾਣਾ। ਗੌਰਮੈਂਟ ਨੇ ਮੇਰੇ ਖਿਆਲ ਨਿਸ਼ਚਿਤ ਕੀਤੇ ਉਹ ਉਹਨਾਂ ਸਕੂਟਰ ਜੇ ਅਤੇ ਉਹਨਾਂ ਸਭਾਵਾਂ ਨੂੰ ਆਈਆਂ ਸੀ ਉਹ ਵੀ ਹੁਣ ਉਹ ਬਾਹਰ ਜਾਣ ਦੇਣਗੇ। ਅਤੇ ਅਗਲੇ ਹਫ਼ਤੇ ਆਪਣੇ ਪ੍ਰੋਗਰਾਮ ਉੱਦਾਂ ਮੈਨੂੰ ਭੈਣ ਜੀ ਨੇ ਕਿਹਾ ਸੀਗਾ ਵੀ ਮੇਰੇ ਕਾਕਾ ਜਾਂ ਮੇਰੀ ਧੀ ਰਾਣੀ ਕੈਨੇਡਾ ਰਹਿੰਦੇ ਆ, ਉਹ ਜਦੋਂ ਇੰਡੀਆ ਨੂੰ ਆਉਣਗੇ ਤਾਂ ਤੁਹਾਨੂੰ ਕੋਈ ਨਾ ਕੋਈ ਚੀਜ਼ ਮਿਊਜ਼ੀਅਮ ਲਈ ਦੇ ਕੇ ਜਾਣਗੇ। ਪਰ ਮੇਰੇ ਤੋਂ ਵੀ ਹੁਣ ਨਹੀਂ, ਲੇਟਲੀ 2-3 ਸਾਲ ਤੋਂ ਲਿੰਕ ਰੱਖ ਹੋਇਆ ਹੈਗਾ। ਉਹ ਕਹਿੰਦੇ ਆਪ ਆ ਕੇ ਉਹਨਾਂ ਦੀ ਕੋਈ ਨਾ ਕੋਈ ਤੁਹਾਨੂੰ ਯਾਦਗਾਰ ਜਿਹੜੀ ਇਤਿਹਾਸ ਹੈਗੀ ਆ, ਉਹਨਾਂ ਪਰਿਵਾਰ ਭਾਈ ਸਾਹਿਬ ਨਾਲ ਜੁੜੀ ਹੈਗੀ ਆ, ਉਹ ਦੇ ਕੇ ਜਾਣਗੇ। ਅਗਲੇ ਹਫ਼ਤੇ ਆਪਣੇ ਪ੍ਰੋਗਰਾਮ ਇਸੇ ਤਰ੍ਹਾਂ ਹੋਣੇ ਹੈਗੇ। ਡਾਕਟਰ ਹਰਜਿੰਦਰ ਮਾਝੀ ਦਾ ਜਿਹੜੇ ਕਥਾਕਾਰ ਆ ਉਹ ਉਹਨੇ ਸੇਵਾ ਨਿਭਾਉਣੀ ਆ ਦੋਨੇ ਸਵੇਰੇ ਅਤੇ ਸ਼ਾਮ। ਮੰਗਲਵਾਰ ਨੂੰ ਸੁਖਜੀਵ ਸਿੰਘ ਗ੍ਰਹਿ ਸੰਧ ਦੇ ਪਾਠ 'ਤੇ ਸੇਵਾ ਹੋ ਰਹੀ ਹੈਗੀ ਆ ਅਤੇ ਕੁਐਸਚਨ ਆਨਸਰ ਹੈਗਾ। ਅਤੇ ਸ਼ੁੱਕਰਵਾਰ ਨੂੰ ਬੀਬੀ ਸਰਬੰਤ ਕੌਰ ਦੇ ਪ੍ਰੋਬਲਮ ਅਖੰਡ ਪਾਠ ਸਾਹਿਬ ਆਰੰਭ ਹੋਣੇ ਹੈਗੇ ਆ, ਖਾਲਸਾ ਕਲੱਬ ਆ। ਸਨਿਚਰ ਬਚੀ ਤਜਿੰਦਰ ਕੌਰ ਦੇ ਆਨੰਦ ਕਾਰਜ ਹਾਲ ਨੰਬਰ 2 ਵਿੱਚ ਹੋਣਗੇ, ਬੱਚਿਆਂ ਨੌਜਵਾਨਾਂ ਵੱਲੋਂ ਕੀਰਤਨ ਸ਼ਾਮ ਨੂੰ ਹੈਗਾ। ਐਤਵਾਰ ਨੂੰ ਆਰੰਭ ਅਖੰਡ ਪਾਠ ਸਾਹਿਬ ਦੇ ਭੋਗ ਜਿਹੜੇ ਹੈਗੇ ਆ ਉਹ ਪਾਏ ਜਾਣੇ ਹੈਗੇ ਆ। ਅਤੇ ਆਪਣੇ ਪਾਸ ਅਗਲੇ ਹਫ਼ਤੇ ਭਾਈ ਮਾਨ ਸਿੰਘ ਕਾਨਪੁਰੀ ਦਾ ਜੱਥਾ ਜਿਹੜਾ ਹੈਗਾ, ਉਹਨਾਂ ਨੇ 11 ਤੋਂ ਲਾ ਕੇ 12:15 ਤੱਕ ਹਾਜ਼ਰੀ ਭਰਨੀ ਹੈਗੀ ਆ ਸੰਗਤਾਂ ਨੂੰ ਹੈਗੀ। ਹੋਰ ਸੰਗਤਾਂ ਨੂੰ ਜਾਣਕਾਰੀ ਦੇ ਦਿਓ, ਲੰਬੇ ਚਿਰ ਤੋਂ ਉਹ ਬੜਾ ਉਹਨਾਂ ਨੇ ਪ੍ਰਚਾਰ ਕੀਤਾ ਹੈਗਾ, ਸੰਗਤਾਂ ਨੂੰ ਪਸੰਦ ਹੀ ਬਹੁਤ ਕਰਦੀਆਂ ਸੁਣਨਾ। ਅਤੇ ਇਸ ਲਈ 11 ਤੋਂ ਲਾ ਕੇ 12:15 ਤੱਕ ਉਹਨਾਂ ਨੇ ਹਾਜ਼ਰੀ ਭਰਨੀ ਹੈਗੀ ਆ। ਉਹਨਾਂ ਤੋਂ ਬਾਅਦ ਹਰਜਿੰਦਰ ਸਿੰਘ ਮਾਝੀ ਜੀ ਹੁਣ ਜੋ ਕਥਾਕਾਰ, ਬੜਾ ਨਾਂ ਉਹਨਾਂ ਦਾ ਵੀ, ਉਹਨਾਂ ਨੇ ਕਥਾ ਕਰਨੀ ਹੈਗੀ ਆ, ਪੰਜਾਬੀ ਕਲਾਸ ਆ, ਸੰਤਿਆ ਕਲਾਸ। ਧੰਨਵਾਦ, ਮੈਂ ਕਾਫੀ ਸਮਾਂ ਤੁਹਾਡਾ ਲੈ ਲਿਆ। ਅਗਲੇ ਹਫ਼ਤੇ ਜ਼ਰੂਰ 12:15 ਆਪਾਂ ਕਥਾ ਤੋਂ ਬਾਅਦ ਅਤੇ ਉੱਧਰ ਫਿਲਮ ਦਿਖਾਈ ਜਾਣੀ ਹੈਗੀ ਆ। ਅਤੇ ਸ਼ਾਇਦ ਕੁਛ ਬੰਦੇ ਆਪਾਂ ਜਿਹੜੇ ਉਹਨਾਂ ਲੱਗ ਰਹੇ ਆ, ਮੈਂ ਉਹਨਾਂ ਪਰਿਵਾਰ ਦੇ ਮੈਂਬਰ ਨੂੰ ਵੀ ਸਲੋਹ ਤੋਂ ਪੁੱਛੂੰਗਾ ਜੇ ਉਹ ਆ ਸਕਦੇ ਹੋਏ, ਉਹਨਾਂ ਦੇ ਭਾਈ ਸਾਹਿਬ ਅਤੇ ਆਪਣੇ ਲੱਗ ਗਏ ਆ ਬਹੁਤ, ਮੀਡੀਆ ਦੇਖਦੇ ਵੀ ਰਹਿੰਦੇ, ਟੀ ਵੀ 'ਤੇ ਵੀ ਆਉਂਦੇ ਹੁੰਦੇ ਉਹ, ਅਤੇ ਉਹ ਵੀ ਜਾਣਕਾਰੀ ਆਪਾਂ ਉਹਨਾਂ ਨੂੰ ਵੀ ਕੋਸ਼ਿਸ਼ ਕਰਾਂਗੇ ਦੂਰ ਆ ਥੋੜ੍ਹਾ ਜਿਹਾ, ਅਤੇ ਹੋਰ ਵੀ ਕੋਈ ਜਾਣਕਾਰੀ ਉਹ ਵੀ ਤੁਹਾਨੂੰ ਜਿਹੜੀ ਹੈਗੀ ਦਿੱਤੀ ਜਾਊਗੀ। ਧੰਨਵਾਦ, ਆਓ ਆਪਾਂ ਰਲ ਕੇ ਸਾਰੇ ਅਰਦਾਸ ਕਰੀਏ। ਸਾਡੇ ਬਜ਼ੁਰਗ ਜਿਹੜੇ ਚਲੇ ਗਏ ਦੁਨੀਆ ਤੋਂ, ਆਪਾਂ ਵੀ ਜਾਣਾ ਹੈਗਾ, ਅਤੇ ਆਓ ਆਪਾਂ ਕੋਸ਼ਿਸ਼ ਕਰੀਏ ਰਲ ਕੇ ਸਾਰੇ ਅਰਦਾਸ ਕਰੀਏ ਵੀ ਸਾਡੇ ਜਿਹੜੇ ਵੀ ਹੁਣ ਆਉਣ ਵਾਲਾ ਸਮਾਂ ਸਾਹ ਹੈਗੇ ਆ, ਸਾਲ 2-3-4, ਉਹ ਆਪਾਂ ਮਨੁੱਖਤਾ ਦੀ ਸੇਵਾ ਲਈ ਅਤੇ ਬਾਣੀ ਪੜ੍ਹ ਕੇ ਬਾਣੀ ਦੇ ਅੰਗ ਹੀ ਸਾਡਾ ਜੀਵਨ ਵਿਚਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਜਿਹਦਾ ਨਾਮ ਨੀ ਪਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਗਲੇ ਹਫ਼ਤੇ ਆਪਣੇ ਸਾਰੀ ਵੀਕ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਮਾਝੀ ਬੜਾ ਨਾਂ ਉਹਨਾਂ ਦਾ, ਉਹਨਾਂ ਨੇ ਕਥਾ ਦੀ ਸੇਵਾ ਨਿਭਾਉਣੀ ਹੈਗੀ ਆ। ਆਪਣਾ ਐਂਡਸ ਗੋਲਡ ਮੈਡਲ ਢਾਡੀ ਜਥਾ ਗਿਆਨੀ ਗਰਜਾ ਸਿੰਘ ਜੀ ਦਾ ਮਾਨਕਪੁਰ ਆਲੇ ਪਹੁੰਚ ਚੁੱਕੇ ਹੈਗੇ ਆ, ਅਤੇ ਉਹ ਆਪ ਦੇ ਨਾਲ ਹੁਣ ਆਪ ਨੂੰ ਇਤਿਹਾਸ ਸਰਵਣ ਕਰਾਉਣਗੇ। ਆਪਾਂ ਸਾਰਿਆਂ ਲਾਹਾ ਲੈਣਾ ਹੈਗਾ, ਸਤਿਕਾਰ ਵੀ ਕਰਨਾ ਹੈਗਾ ਇਹਨਾਂ ਦਾ ਜਿੱਥੇ ਆਏ ਦਾ, ਦੂਰੋਂ ਚੱਲ ਕੇ ਪਰਿਵਾਰ ਛੱਡ ਕੇ ਆਉਂਦੇ ਹੈਗੇ ਆ। ਆਪਾਂ ਅੱਗੇ ਵੀ ਬੇਨਤੀ ਕਰਦੇ ਰਹੀਦਾ ਹੈਗਾ, ਅਤੇ ਬੜਾ ਔਖਾ ਹੁੰਦਾ ਪਰਿਵਾਰ ਛੱਡ ਕੇ ਦੇਸ਼ਾਂ ਵਿਦੇਸ਼ਾਂ ਜਾਣਾ ਬੱਚਿਆਂ ਨੂੰ ਛੱਡ ਕੇ। ਅਤੇ ਇੱਕ ਬੇਨਤੀ ਆਪਾਂ ਹੁਣੇ ਪਲੂਮ ਸਵੇਰੇ ਲਿਖਿਆ ਸੀ, ਅਗਲੇ ਹਫ਼ਤੇ ਆਪਣੇ ਉੱਧਰ ਹਾਲ ਦੇ ਵਿੱਚ ਬੰਦੇ ਬਹਾਦਰ ਹਾਲ ਦੀ ਫਿਲਮ ਦਿਖਾਈ ਜਾਣੀ ਆ ਖਰੜ ਦੀ ਸ਼ਹੀਦੀ ਦੇ ਉੱਪਰ ਉਹਨੇ ਸਵਾਵਾਂ ਉੱਤੇ, ਅਤੇ ਮੈਂ ਸਵੇਰੇ ਥੋੜ੍ਹੀ ਜਾਣਕਾਰੀ ਦਿੱਤੀ ਸੀਗੀ ਵੀ ਖਰੜ ਦਾ। ਮੈਂ ਢਾਡੀ ਜਥੇ ਨੂੰ ਵੀ ਥੋੜ੍ਹਾ ਗਾਂਹ ਲਈ ਜਾਂਦੇ ਰਹਿੰਦੇ ਵੱਖ ਵੱਖ ਸਟੇਜਾਂ ਦੇ ਉੱਤੇ, ਲਾਸਟ ਜਿਹੜੀ ਉਹਨਾਂ ਦੀ ਸਪੀਚ ਹੋਈ ਆ ਨਾ ਉਹ ਡਰ ਵੀ ਹੋਈ ਸੀ। ਅੱਜ ਗੁਰੂ ਅਰਜਨ ਦੇ ਕਦਰ ਤਾਂ ਆਏ ਹੋਣੇ ਸ਼ਾਇਦ ਤੁਸੀਂ, ਉਹ ਲਾਸਟ ਵੀ ਉੱਥੇ ਹੋਈ ਉਹਨਾਂ ਦੀ, ਉਹਦੇ ਅੱਗੇ ਉੱਧਰ ਉਦੋਂ ਨਹੀਂ ਸੀਗਾ ਹੁਣ ਅਜੇ ਬਣਾਇਆ ਨਹੀਂ ਸੀ ਉਹ 95 ਦੀ ਗੱਲ ਆ, ਇਹ ਉਦੋਂ 20 ਸਾਲ ਹੋਏ ਆ ਸ਼ੁਰੂ ਹੋਏ ਨੂੰ, ਅਤੇ ਅਸੀਂ ਉੱਥੇ ਸੇਵਾ 'ਚ ਹੁੰਦੇ ਸੀ ਉਦੋਂ। ਅਤੇ ਲਾਸਟ ਉਹਨਾਂ ਦੀ ਇੰਟਰਵਿਊ ਵੀ ਪੰਜਾਬ ਟਾਈਮ 'ਚ ਇੱਥੇ ਡਰ ਵੀ ਛਪੀ ਸੀਗੀ, ਅਤੇ ਉਹ ਅਖਬਾਰ 'ਚ ਆਏ ਸੀ ਇੰਟਰਵਿਊ ਦੇਣ ਦੋਨੇ ਭਰਾ ਜਾਂ ਸਲੋਰ ਰਹਿੰਦੇ ਉਹਨਾਂ ਦੇ ਭਾਈ ਸਾਹਿਬ। ਅਤੇ ਉਦੋਂ ਬਾਅਦ ਫਿਰ ਸਪੈਸ਼ਲ ਪ੍ਰੋਗਰਾਮ ਰਖਾਇਆ ਸੀ ਉਹਨਾਂ ਦਾ ਗੁਰਜਨ ਦੇ ਗੁਰਦੁਆਰੇ ਕਰਕੇ, ਉਹ ਪਹੁੰਚੇ ਇੱਥੇ 1 ਵਜੇ ਸੀ 12:30 ਵਜੇ, ਅਤੇ ਰਾਤ ਨੂੰ ਸ਼ਾਮ ਨੂੰ ਪ੍ਰੋਗਰਾਮ ਉੱਥੇ ਹੋਇਆ ਸੀਗਾ 6:00-8:00 ਤੱਕ। ਉੱਥੇ ਉਹਨਾਂ 3 ਘੰਟਾ ਲੈਕਚਰ ਕੀਤਾ ਸੀਗਾ ਡਰੀ ਦੇ ਵਿੱਚ, ਅਤੇ ਉਦੋਂ ਸਾਰਿਆਂ ਨੂੰ ਪਤਾ ਹੀ ਸੀਗਾ ਵੀ ਇਹਨਾਂ ਨੂੰ ਜਾਂਦਿਆਂ ਨੂੰ ਚੱਕ ਲੈਣਾ, ਪਰ ਅਸੀਂ ਵੀ ਬੇਨਤੀ ਕੀਤੀ ਸੀ ਵੀ ਨਾ ਜਾਓ, ਉਹ ਕਹਿੰਦੇ ਨਹੀਂ ਇੱਦਾਂ ਨਹੀਂ ਹੋ ਸਕਦੀ ਹੈਗੀ ਵੀ ਇੰਨਾ ਕੰਮ ਕੀਤਾ ਹੋਵੇ ਲੋਕਾਂ ਕਹਿਣਾ ਆ ਬਾਹਰ ਜਾ ਕੇ, ਉੱਥੇ ਹੀ ਰਹਿ ਗਿਆ ਅਤੇ ਆਪਣੇ ਕੇਸ ਜਿਹੜੇ 25,000 ਦੀ ਗੱਲ ਹੈਗੀ ਹੈ ਅਤੇ ਉਹ ਹੁਣ ਕੌਣ ਕਰੂਗਾ ਇੱਥੇ। ਅਤੇ ਸਾਡਾ ਪਰਿਵਾਰ ਨਾਲ ਵੀ ਲਿੰਕ ਰਿਹਾ, ਘਰ ਵੀ ਅਸੀਂ ਉਹਨਾਂ ਦੇ ਗਏ ਹਾਂ ਅੱਜ ਤੋਂ 10-15 ਸਾਲ ਪਹਿਲਾਂ। ਪੈਸਾ ਸਾਨੂੰ ਸਾਡੇ ਸਪੈਸ਼ਲ ਤੌਰ ਸੱਦਾ ਪਤਾ, ਇਕੱਲੇ ਸਾਰੇ ਉਹ ਆਪਣੀ ਗੱਡੀਆਂ ਲੈ ਕੇ ਆਉਂਦੇ ਰਹੇ ਹੈਗੇ ਜਲੰਧਰ ਜਾਂ ਪਾਲਾ ਸੋਹਣਾ ਦੇ ਕੇਸ ਦੇ ਵਿੱਚ, ਅਤੇ ਆਪਾਂ ਉਹਨਾਂ ਨੂੰ ਵੱਡੀ ਪੱਧਰ ਦੇ ਉੱਤੇ ਇੰਡੀਆ ਲੈਵਲ ਦਾ ਗੱਤਕੇ ਦਾ ਕੰਪਟੀਸ਼ਨ ਕਰਾਇਆ ਸੀ ਕੁਛ ਸਾਲ ਪਹਿਲਾਂ, ਉੱਥੇ ਵੀ ਆਪਾਂ ਉਹਨਾਂ ਨੂੰ ਸਨਮਾਨਿਤ ਕੀਤਾ ਸੀ, ਚੀਫ ਗੈਸਟ ਸੱਦਿਆ ਸੀ ਉਹਨਾਂ ਨੂੰ ਅਤੇ ਵੱਡੀ ਰਸ਼ ਦੇ ਨਾਲ ਸਨਮਾਨਿਤ ਕੀਤਾ ਸੀ। ਅਤੇ ਉੱਦਾਂ ਉਹਨਾਂ ਨੇ ਇਹ ਕਿਹਾ ਸੀ, ਭੈਣ ਜੀ ਹੋਣੀ ਕਹਿੰਦੇ ਸੀਗੇ ਵੀ ਮੈਂ ਢਾਡੀ ਜਥੇ ਕਰਕੇ ਗੱਲ ਕਰ ਰਿਹਾ ਸੀ ਜਦ ਤੱਕ ਉਹ ਤਿਆਰੀ ਕਰਦੇ ਆ, ਵੀ ਮੈਂ ਕਿਹਾ ਕੋਈ ਨਾ ਕੋਈ ਨਿਸ਼ਾਨੀ ਦੇ ਦਿਓ। ਇੱਕ ਤਾਂ ਉਹਨਾਂ ਦੀ ਇਹ ਕਹਾ ਸੀ ਜਿਹੜਾ ਘਰ ਆ ਉਹਨਾਂ ਦਾ, ਉਹ ਕਹਿੰਦੇ ਅਸੀਂ ਇਹ ਤਾਂ ਮਿਊਜ਼ੀਅਮ ਬਣਾਉਣਾ, ਇਹ ਕਦੀ ਵੇਚਣਾ ਨਹੀਂ ਗਾ, ਕਦੀ ਕਿਸੇ ਨੇ ਦੇਣਾ, ਇਹ ਉਹਨਾਂ ਦੀ ਯਾਦ ਦੇ ਵਿੱਚ ਮਿਊਜ਼ੀਅਮ ਬਣਾਉਣਾ ਹੈਗਾ, ਪਰ ਸਾਨੂੰ ਵੀ ਕੋਈ ਨਾ ਕੋਈ ਚੀਜ਼ ਦੇਵਾਂਗੇ ਅਸੀਂ। ਅਤੇ ਸਾਡੇ ਬੱਚੇ ਕਹਿੰਦੇ ਕੈਨੇਡਾ ਤੋਂ ਜਾਂ ਧੀ ਰਾਣੀ ਜਾਂ ਨੌਜਵਾਨ ਸਾਡਾ ਕੈਨੇਡਾ 'ਚ ਆ ਉਹ ਪੱਕੇ ਤੌਰ 'ਤੇ ਰਹਿ ਰਿਹਾ, ਉਹ ਜਦੋਂ ਆਉਣਗੇ ਕੋਈ ਨਾ ਕੋਈ ਚੀਜ਼ ਸਾਨੂੰ ਦੇ ਕੇ ਜਾਣਗੇ ਉਹ। ਅਤੇ ਅੱਜ ਮੈਨੂੰ ਥੋੜ੍ਹਾ ਤਾਂ ਗੱਲ ਜ਼ਿਆਦਾ ਕੀਤੀ, ਅੱਜ 1 ਵਜੇ ਫਿਲਮ ਉੱਥੇ ਦਿਖਾ ਲੈਣੀ ਆਪਾਂ, ਉੱਥੇ ਵੀ ਕੁਛ ਕਰੂੰਗਾ ਮੈਂ, ਪੰਜਾਬ ਟਾਈਮ ਜਿਹੜੀਆਂ ਫੋਟੋਆਂ ਲੱਗੀਆਂ ਸੀ ਉਸ ਵੇਲੇ ਖਿੱਚੀਆਂ ਸੀ, ਸ਼ਾਇਦ ਮੈਂ ਕੁਛ ਕਰੂੰਗਾ ਟੋਲਣ ਦੀ ਉਹਨਾਂ ਨੂੰ। ਪੇਪਰ ਵਾਲੀ ਤਾਂ ਹੈਗੀ ਇੰਟਰਵਿਊ, ਦੂਜੀਆਂ ਫੋਟੋਆਂ ਜਿਹੜੀਆਂ ਉਦੋਂ ਹਾਰਡ ਕਾਪੀ ਹੁੰਦੀ ਸੀ ਨਾ, ਆਹ ਕੈਮਰੇ 'ਚ ਲੈਣੇ ਸੀ। ਅਤੇ ਇੱਥੇ ਉਦੋਂ ਮੈਂ ਸਵੇਰ ਵੀ ਥੋੜ੍ਹੀ ਗੱਲ ਕੀਤੀ ਸੀ, ਸਾਰੀ ਸੰਗਤ ਦਿਨ ਬਹੁਤ ਪ੍ਰਭਾਵਿਤ ਹੋਈ ਸੀ, ਚਾਹੇ ਬਲ ਹੋਣੀ ਪੁਰਾਣੇ ਸਿੰਘ ਬੈਠੇ ਆ, ਪਰ ਇੱਕ ਬੀਬੀ ਨੇ ਉਹਨਾਂ ਦੀ ਸਟੇਜ 'ਤੇ ਸਮਾਂ ਲੈ ਕੇ ਨਾ ਅਗੇਂਸਟ ਬੋਲੀ ਸੀ, ਉਹ ਮੈਨੂੰ ਭੁੱਲੀ ਨਹੀਂ, ਕਹਿੰਦੀ ਸਭ ਕੁਛ ਝੂਠ ਬੋਲ ਰਿਹਾ ਜੀ ਇਹ, ਅੰਮ੍ਰਿਤ ਕੁਛ ਨਹੀਂ ਹੋਇਆ ਉੱਥੇ, ਸਭ ਕੁਛ ਠੀਕ ਠਾਕ ਗਿਆ ਜੀ, ਮੇਰੇ ਅਫਸਰ ਬੜਬੜੇ ਲੱਗੇ ਜਿਹੜੇ ਅੰਮ੍ਰਿਤਸਰ 'ਚ ਮੇਰੇ ਰਿਸ਼ਤੇਦਾਰ ਆ, ਕੁਛ ਨਹੀਂ ਹੋਇਆ। ਅਤੇ ਜਦ ਉਹ ਵੀਕ ਬਾਅਦ ਜਦੋਂ ਇੱਥੋਂ ਗਏ ਤਾਂ ਵੀਕ ਬਾਅਦ ਸ਼ਹੀਦ ਕਰਤਾ ਉਹਨਾਂ ਨੂੰ, ਮੇਰੇ ਖਿਆਲ 9-10 ਦਿਨ ਦੇ ਵਿੱਚ ਰੈਸਟ ਕਰ ਲਿਆ 5-6 ਦਿਨਾਂ ਬਾਅਦ ਡਰਬੀ ਤੋਂ ਜਾਣ ਤੋਂ ਬਾਅਦ, ਅਤੇ ਉਦੋਂ ਬਾਅਦ 5-7 ਦਿਨਾਂ ਬਾਅਦ ਉਹਨੂੰ ਸ਼ਹੀਦ ਕਰਦਾ ਗਿਆ। ਫਿਰ ਵੀ ਉਹਨੇ ਮਾਫ਼ੀ ਮੰਗੀ, ਰੋਂਦੀ ਵੀ ਸੀ, ਕਹਿੰਦੀ ਮੈਨੂੰ ਉਸ ਗੁਰਮੁਖ ਰੂਹ ਲਈ, ਕਹਿੰਦੇ ਮੈਂ ਜਾਣੇ ਮੇਰੇ ਤੋਂ ਉਹਨਾਂ ਨੂੰ ਸਹੀ ਨਹੀਂ ਸੀਗੀ, ਅਤੇ ਮੈਂ ਕਹਿੰਦੀ ਜਾਣੇ ਐਵੇਂ ਤੁਹਾਡਾ ਸਾਰਿਆਂ ਦਿਲ ਦਿਖਾਇਆ ਸੀ ਸੰਗਤ ਦਾ। ਇਹ ਗੁਰੂ ਅਰਜਨ ਦੇਵ ਗੁਰਦੁਆਰੇ ਦੀ ਗੱਲ ਹੈਗੀ ਆ, ਕਈ ਵਾਰੀ ਆਪਾਂ ਨੂੰ ਜਾਣਕਾਰੀ ਹੁੰਦੀ ਨਹੀਂ ਨਾ, ਮੈਨੂੰ ਵੀ ਅੱਜ 1-2 ਬੰਦੇ ਨੇ ਕਹਿਤਾ ਜੀ ਨਹੀਂ ਜੀ ਤੁਸੀਂ ਅੱਗੇ ਨਹੀਂ ਕੁਛ ਕੀਤਾ, ਆਹ ਨਹੀਂ ਕੀਤਾ, ਮੈਂ ਸਾਨੂੰ ਪੁੱਛਿਆ ਕਦੋਂ ਆ, ਅਖਬਾਰ ਤੁਸੀਂ ਕਦੀ ਪੜ੍ਹਦਾ ਕੋਈ ਨਹੀਂ ਸੀਗਾ, ਹੁਣ ਸੋਸ਼ਲ ਮੀਡੀਆ ਸਾਰੇ ਫਰੀ ਆ ਜਾਂਦਾ ਦੇਖ ਲੈਂਦੇ ਆ, ਇਹ ਨਹੀਂ ਪਤਾ ਗੌਰਮੈਂਟ ਪਾ ਰਹੀ ਆ ਕੌਣ, ਪੰਥਕ ਬੰਦਾ ਪਾ ਰਿਹਾ ਕੌਣ ਪਾ ਰਿਹਾ, ਉਹ ਹੀ ਅਸੀਂ ਨੈਰੇਟਿਵ ਬਣਾ ਲਈਦਾ, ਉਹ ਸੋਚ ਸਾਡੀ ਬਣ ਜਾਂਦੀ ਆ, ਨਹੀਂ ਜੀ ਕਾਲੇ ਨੇ ਕੁਛ ਨਹੀਂ ਕੀਤਾ, ਉਹਨੇ ਕੁਛ ਨਹੀਂ ਕੀਤਾ, ਐਤੀ ਸਾਰੇ ਪੰਥ ਨੇ ਹਾਰਾ ਨਾਰਾ ਮਾਰਿਆ, ਇੱਥੇ ਕਈ ਵਾਰੀ ਜਾਣੇ ਜਾਣੇ ਨਾ ਸਾਨੂੰ ਬਹੁਤ ਸੋਚ ਕੇ ਬੋਲਣਾ ਚਾਹੀਦਾ ਅਤੇ ਥੋੜ੍ਹਾ ਜਿਹਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਹੁੰਦਾ ਵੀ ਕੀ ਵਰਣ ਕਰ ਰਹੇ ਹੈਗੇ ਹਾਂ। ਪਰ ਗੌਰਮੈਂਟ ਏਜੰਸੀਆਂ ਦਾ ਪ੍ਰੋਪੇਗੰਡਾ ਜ਼ਿਆਦਾ ਆ, ਸਾਡਾ ਥੋੜ੍ਹਾ ਜਿਹਾ ਘੱਟ ਆ ਆਪੋ ਵਿੱਚ, ਅਤੇ ਅਸੀਂ ਆਪੋ ਵਿੱਚ ਹੀ ਜ਼ਿਆਦਾ ਉਂਝਲਦੇ ਰਹਿੰਦੇ, ਅਕਾਲੀ ਮਾੜੇ, ਫਲਾਣੇ ਮਾੜੇ, ਫਲਾਣੇ ਮਾੜੇ, ਥੋੜ੍ਹਾ ਜਿਹਾ ਜਾਣੇ ਜਾਣੇ ਕੋਸ਼ਿਸ਼ ਕਰਿਆ ਕਰੋ। ਇੱਕ ਸੂਰਕੇ ਦਾ ਸਾਡਾ ਹੀ ਆ, ਇਲੈਕਸ਼ਨ ਲੜਨੀ ਸੀ, 24 ਬੰਦੇ ਅਕਾਲੀ ਮਾਰਤੇ, ਉਹ ਬੁੱਚੜ ਨੂੰ ਵੋਟਾਂ ਪਾ ਕੇ 7% ਦੀ ਸਰਕਾਰ ਬਣਾ ਦਿੱਤੀ, ਕਿਹਦਾ ਕਸੂਰ ਆ? ਜੇ ਸਰਕਾਰ ਅਕਾਲੀਆਂ ਦੀ ਹੁੰਦੀ ਸਾਰੇ 25,000 ਨੌਜਵਾਨ ਬਚ ਜਾਣਾ ਸੀ ਨਾ। ਆਪ ਅਸੀਂ ਫੈਸਲੇ ਗਲਤ ਲੈਂਦੇ ਹਾਂ, ਉਹ ਕੋਈ ਗੱਲ ਨਹੀਂ ਕਰ ਰਿਹਾ, ਉੱਧਰ ਮੁੰਗੜੀ ਕਰਦੇ, ਪਤਾ ਵੀ ਇਹਨੇ ਕੁੱਟਣਾ ਸਾਨੂੰ, ਵੀ ਸਾਨੂੰ ਵੀ ਮਾਰ ਸਕਦੇ ਆ, ਥੋੜ੍ਹਾ ਜਿਹਾ ਉਹ ਆਪਾਂ ਰਲ ਕੋਸ਼ਿਸ਼ ਕਰਿਆ ਕਰੀਏ। ਫੈਸਲੇ ਦੂਰਦੇਸ਼ੀ ਤੋਂ ਲੈਣੇ ਚਾਹੀਦੇ ਹੁੰਦੇ, ਜੇ ਪੰਥ ਦਾ ਭਲਾ, ਪੰਜਾਬ ਦਾ ਭਲਾ, ਮਨੁੱਖਤਾ ਦਾ ਭਲਾ। ਮੈਂ ਜਿੱਥੇ ਸਮਾਂ ਲੈ ਲਿਆ ਜ਼ਿਆਦਾ, ਧੰਨਵਾਦ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਦੀ ਬੇਨਤੀ ਨੂੰ ਪ੍ਰਵਾਨ ਕਰਨਾ ਜੀ। ਸਾਡੀ ਵੀ ਹਾਜ਼ਰੀ ਅੱਜ ਦੇ ਸਤਿਗੁਰਾਂ ਦੇ ਸਜੇ ਹੋਏ ਦਰਬਾਰ ਵਿੱਚ ਸਤਿਗੁਰ ਆਪਣੇ ਚਰਨਾਂ ਕਮਲਾਂ ਪਾਸ ਪ੍ਰਵਾਨ ਕਰ ਲੈਣ। ਇੱਕ ਵਾਰ ਸੰਗਤ ਰੂਪ ਦੇ ਵਿੱਚ ਰਲ ਕੇ ਦੋਵੇਂ ਹੱਥ ਜੋੜ ਕੇ ਸੀਸ ਨਿਭਾ ਕੇ ਪਿਆਰ ਸਤਿਕਾਰ ਸਹਿਤ ਗਰਜਵੀਂ ਆਵਾਜ਼ ਵਿੱਚ ਫਤਿਹ ਦਾ ਕਰੋ ਜੀ ਸਿਮਰਨ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀਆਂ ਸੋਹਣੀਆਂ ਵਿਚਾਰਾਂ ਸਟੇਜ ਸੈਕਟਰੀ ਸਾਹਿਬ ਉਹ ਸੰਗਤਾਂ ਨਾਲ ਸਾਂਝੀਆਂ ਕਰ ਰਹੇ ਸੀ। ਸਰਦਾਰ ਜਸਵੰਤ ਸਿੰਘ ਜੀ ਖਾਲੜਾ, ਬੜੀ ਵੱਡੀ ਕੁਰਬਾਨੀ ਹੈ ਅਤੇ ਸੱਚ ਜਾਣਿਓ ਦੁਨੀਆ ਨੂੰ ਪਤਾ ਲੱਗਾ ਫਿਲਮ ਵੇਖ ਕੇ ਵੀ ਅੱਛਾ ਅਜਿਹੇ ਸਿੱਖ ਵੀ ਹੋਏ ਆ ਜਿੱਥੇ ਸਾਡੀ ਸੂਰਮਤਾਈ ਦਾ ਕੋਈ ਅੰਤ ਨਹੀਂ। ਬਾਬਾ ਦੀਪ ਸਿੰਘ ਵਰਗੇ ਖੰਡੇ ਵਾਹੁਣ ਵਾਲੇ, ਸਰਦਾਰ ਹਰੀ ਸਿੰਘ ਨਲੂਏ ਵਰਗੇ ਸੂਰਮੇ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੂਰਮੇ ਮੈਦਾਨੇ ਜੰਗ ਵਿੱਚ, ਜਿੱਥੇ ਸਿੱਖਾਂ ਦੇ ਬਰਾਬਰ ਦੇ ਸੂਰਮਿਆਂ ਦੇ ਸੂਰਮੇ ਦੁਨੀਆ ਵਿੱਚ ਨਹੀਂ ਲੱਭਦੇ। ਅਤੇ ਸੱਚ ਜਾਣਿਓ ਕਲਮ ਵਾਲਾ ਸੂਰਮਾ ਵੀ ਸੀ ਸਾਡੇ ਕੋਲ ਇੱਕ, ਜਿਹੜਾ ਆਪਣਿਆਂ ਦੀਆਂ ਗਲਤੀਆਂ ਕਰਕੇ ਜੇ ਸਾਥ ਦਿੰਦੇ ਤਾਂ ਫਿਰ ਹੋ ਸਕਦਾ ਅੱਜ ਇਤਿਹਾਸ ਹੀ ਕੁਝ ਹੋਰ ਹੁੰਦਾ। ਪਰ ਸੱਚੀ ਗੱਲ ਇਹ ਹੈ ਵੀ ਇੱਥੇ ਆਪਣੇ ਆਪ ਨੂੰ ਸਾਬਤ ਕਰਨ ਦੇ ਲਈ ਜਿਵੇਂ ਦੀਪ ਸਿੱਧੂ ਕਹਿੰਦਾ ਸੀ ਵੀ ਮਰਨਾ ਪੈਂਦਾ, ਮਰਨ ਤੋਂ ਪਹਿਲਾਂ ਕੋਈ ਵਿਸ਼ਵਾਸ ਭਰੋਸਾ ਨਹੀਂ ਕਰਦਾ। ਕਦੇ ਕੋਈ ਕਹਿ ਦਿੰਦਾ ਵੀ ਇਹ ਤੇਜੀ ਏਜੰਸੀਆਂ ਦਾ ਬੰਦਾ, ਇਹ ਫਲਾਣੀ ਪਾਰਟੀ ਦਾ ਬੰਦਾ, ਇਹ ਸਿੱਖਾਂ ਵਿੱਚ ਫੁੱਟ ਪਾਉਣ ਦੇ ਲਈ ਆਇਆ। ਪਰ ਜਦੋਂ ਕੋਈ ਸੂਰਮਾ ਸ਼ਹਾਦਤਾਂ ਦੇ ਜਾਮ ਪੀ ਜਾਵੇ ਤਾਂ ਫਿਰ ਸਾਰੇ ਉਹਦਾ ਸਤਿਕਾਰ ਕਰਦੇ ਆ। ਅਤੇ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਜ਼ਰੂਰ ਵੇਖਿਓ ਉਹ ਫਿਲਮ। ਫਿਲਮਾਂ ਭਾਵੇਂ ਕਾਲਪਨਿਕ ਹੀ ਹੁੰਦੀਆਂ ਨੇ, ਬਹੁਤ ਸਾਰੇ ਹੋ ਸਕਦਾ ਸੀਨ ਉਹਦੇ ਵਿੱਚ ਕਿਸੇ ਰਾਈਟਰ ਦੁਆਰਾ ਵੀ ਲਿਖੇ ਗਏ ਹੋਣ, ਪਰ ਸੱਚ ਜਾਣਿਓ ਉਹਦੀ ਜਿਹੜੀ ਜੜ ਹੈ ਨਾ, ਉਹ ਜਿਹੜਾ ਮੂਲ ਹੈ ਉਹ ਸਿੱਖਾਂ ਨੇ ਆਪਣੇ ਤਨ 'ਤੇ ਹੰਢਾਇਆ। ਅਤੇ ਜ਼ਰੂਰ ਬੇਨਤੀ ਕਰਾਂਗਾ ਸਾਰੇ ਉਸ ਫਿਲਮ ਨੂੰ ਜ਼ਰੂਰ ਵੇਖਿਓ ਜੀ। ਆਓ ਕਰਮਾਂ ਵਾਲਿਓ, ਸਮਾਂ ਬੜੀ ਰਫ਼ਤਾਰ ਦੇ ਨਾਲ ਭੱਜਿਆ ਜਾ ਰਿਹਾ ਹੈ, 27 ਕੁ ਮਿੰਟਾਂ ਦਾ ਸਮਾਂ ਬਾਕੀ ਹੈ। ਮੈਂ ਆਪਣੇ ਸਮੇਂ ਵਿੱਚ ਰਹਿੰਦਿਆਂ ਹੋਇਆਂ ਹੀ ਕੋਈ ਇਤਿਹਾਸ ਦਾ ਪੰਨਾ ਸੰਗਤਾਂ ਨਾਲ ਸਾਂਝਾ ਕਰਕੇ ਉਪਰੰਤ ਫਿਰ ਪ੍ਰੋਗਰਾਮ ਦੀ ਸਮਾਪਤੀ ਕਰ ਜਾਣੀ ਹੈ। ਇੰਗਲੈਂਡ ਦੀ ਧਰਤੀ 'ਤੇ ਸਾਨੂੰ ਆਇਆਂ ਨੂੰ 1 ਹਫ਼ਤਾ ਹੋ ਗਿਆ ਅਤੇ ਸਾਡੇ ਸਤਿਕਾਰਯੋਗ ਵੀਰ ਜੀ ਕਿਸੇ ਮੈਨੂੰ ਕਹਿੰਦੇ ਘੁਮਾ ਕੇ ਲੈ ਕੇ ਆਉਣਾ ਤੁਹਾਨੂੰ ਕਿਤੇ। ਇਹਨਾਂ ਨੇ ਕਈ ਥਾਵਾਂ ਦੱਸੀਆਂ ਪਰ ਮੇਰਾ ਮਨ ਕੀਤਾ, ਮੈਂ ਕਿਹਾ ਵੀ ਵੀਰ ਜੀ ਜੇਕਰ ਕਿਤੇ ਘੁਮਾ ਕੇ ਲੈ ਕੇ ਆਉਣਾ, 2 ਥਾਵਾਂ ਨੇ ਜਿਹਨਾਂ ਨੂੰ ਵੇਖਣ ਨੂੰ ਮੇਰਾ ਚਿੱਤ ਕਰਦਾ। ਇੱਕ ਤਾਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਸਿੰਘਾਸਣ ਆ ਅਤੇ ਦੂਜਾ ਜਿੱਥੇ ਸਾਡੀ ਕੌਮ ਦਾ ਆਖਰੀ ਬਾਦਸ਼ਾਹ ਉਹ ਕਬਰ ਵਿੱਚ ਦਫਨਾਇਆ ਗਿਆ, ਮਹਾਰਾਜਾ ਦਲੀਪ ਸਿੰਘ। ਜੇਕਰ ਵਿਖਾਉਣੇ ਨੇ ਇਹ 2 ਥਾਂ ਵਿਖਾ ਲਿਆ ਹੋ ਅਤੇ ਆਪਣੇ ਰਾਜ ਭਾਗ ਦੀਆਂ ਯਾਦਾਂ ਤਾਜ਼ੀਆਂ ਕਰ ਲਵਾਂਗੇ, ਉਹਨਾਂ ਨੂੰ ਦੇਖ ਕੇ ਆਪਣੇ ਚੇਤਿਆਂ ਦੇ ਵਿੱਚ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਰਹਿੰਦੇ ਹਾਂ ਅਤੇ ਹੁਣ ਵੀ ਜਾ ਕੇ ਕਰਾਵਾਂਗੇ। ਸੱਚ ਜਾਣੇ ਉਹ ਆਪਣੇ ਰਾਜ ਭਾਗ ਦੇ ਆਨੰਦ ਵੱਖਰੇ ਹੁੰਦੇ ਆ। ਸ਼ਾਇਰ ਲਿਖਦਾ ਕਹਿੰਦਾ, ਜਿਹੜੇ ਕਹਿੰਦੇ ਸੀ ਦੁਨੀਆਂ ਨੂੰ ਜਿੱਤ ਲੈਣਾ ਅਸੀਂ ਉਹ ਹਰਾਏ ਨੇ ਆਪਣੇ ਰਾਜ ਅੰਦਰ। ਜਦੋਂ ਤੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਰਿਹਾ ਨਾ, ਅੱਜ ਇਹਨਾਂ ਦੇ ਮੁਲਕ ਵਿੱਚ ਆਪਾਂ ਅੱਜ ਬੈਠੇ ਹਾਂ, ਇਹਨਾਂ ਦੀ ਵੀ ਹਿੰਮਤ ਨਹੀਂ ਸੀ ਪਈ ਪੰਜਾਬ 'ਤੇ ਹੱਲਾ ਕਰਨ ਦੀ। ਜਿਹੜੇ ਕਹਿੰਦੇ ਸੀ ਦੁਨੀਆਂ ਨੂੰ ਜਿੱਤ ਲੈਣਾ ਅਸੀਂ ਉਹ ਹਰਾਏ ਨੇ ਆਪਣੇ ਰਾਜ ਅੰਦਰ, ਉਹ ਜਿੱਤ ਜਿੱਤ ਕੇ ਥਾਵਾਂ ਨੂੰ ਖਾਲਸਾਈ ਝੰਡੇ ਗੱਡੇ, ਬੜੇ ਤਖ਼ਤ ਪਲਟਾਏ ਨੇ ਆਪਣੇ ਰਾਜ ਅੰਦਰ, ਕਰਦਾ ਫੈਸਲੇ ਸੀ ਰਾਜਾ ਰਣਜੀਤ ਬਹਿ ਕੇ, ਅਸੀਂ ਵੀ ਹੁਕਮ ਚਲਾਏ ਨੇ ਆਪਣੇ ਰਾਜ ਅੰਦਰ। ਅੱਕਾਂ ਵਾਲੀਆ ਉਹ ਸੋਨੇ ਤੋਂ ਬਣੇ ਲੋਹਾ ਕਦੇ ਕੋਹੇ ਨੂਰ ਹੰਢਾਏ ਨੇ ਆਪਣੇ ਰਾਜ ਅੰਦਰ। ਅਤੇ ਕਰਮਾਂ ਵਾਲਿਓ, ਮੈਂ ਸਰਦਾਰ ਹਰੀ ਸਿੰਘ ਨਲੂਆ ਉਹਨਾਂ ਦੀ ਬਹਾਦਰੀ ਦੇ 2 ਨਗਮੇ ਸੰਗਤਾਂ ਨਾਲ ਸਾਂਝੇ ਕਰਨੇ ਆ, ਉਪਰੰਤ ਫਿਰ ਪ੍ਰੋਗਰਾਮ ਦੀ ਸਮਾਪਤੀ ਕਰ ਜਾਣੀ ਹੈ। 100 ਸਾਲ ਦੀਆਂ ਕੁਰਬਾਨੀਆਂ, ਸ਼ਹੀਦਾਂ ਦੇ ਡੁੱਲੇ ਹੋਏ ਲਹੂ ਵਿੱਚੋਂ ਖਾਲਸਾ ਰਾਜ ਪੈਦਾ ਹੋਇਆ ਸੀ। ਕਰਮਾਂ ਵਾਲਿਓ, 1699 ਨੂੰ ਸਤਿਗੁਰਾਂ ਨੇ ਪੰਥ ਖਾਲਸਾ ਸਾਜਿਆ, ਵੱਖਰੀ ਦਿੱਖ ਦੇ ਦਿੱਤੀ। ਕਰਮਾਂ ਵਾਲਿਓ, ਵੱਖਰਾ ਕਿਰਦਾਰ ਦੇ ਦਿੱਤਾ ਦੁਨੀਆਂ ਨਾਲੋਂ। ਸਿੱਖ ਲੱਖਾਂ ਵਿੱਚ ਖੜਿਆ ਵੱਖਰਾ ਪਹਿਚਾਣਿਆ ਜਾਂਦਾ ਹੈ। ਤੇ ਕਰਮਾਂ ਵਾਲਿਓ, ਜਦੋਂ ਸਤਿਗੁਰਾਂ ਨੇ ਪੰਥ ਖਾਲਸਾ ਸਾਜੇ, ਨਾਲ ਨਾਰਾ ਵੀ ਦਿੱਤਾ ਸੀ ਰਾਜ ਕਰੇਗਾ ਖਾਲਸਾ, ਖਾਲਸਾ ਆਜ਼ਾਦੀ ਨਾਲ ਵਿਚਰੇਗਾ। ਫਿਰ ਇਸੇ ਆਜ਼ਾਦੀ ਦੀ ਪ੍ਰਾਪਤੀ ਦੇ ਲਈ ਬੜੀਆਂ ਘਾਲਣਾਂ, ਬੜੀਆਂ ਮੁਸ਼ਕਤਾਂ ਸਾਡੇ ਸੂਰਮਿਆਂ ਨੇ ਘਾਲੀਆਂ ਨੇ। ਕਿਤੇ ਭਾਈ ਮਨੀ ਸਿੰਘ ਬੰਦ ਕਟਵਾਉਂਦੇ ਹੈ, ਕਿਤੇ ਭਾਈ ਤਾਰੂ ਸਿੰਘ, ਉਹਨਾਂ ਦਾ ਵੀ ਦਿਹਾੜਾ ਲੰਘ ਕੇ ਗਿਆ। ਉਹਨਾਂ ਨੇ ਖੋਪਰ ਲੁਹਾਇਆ ਪਰ ਸਿੱਖੀ ਸਦਕ ਤੋਂ ਨਹੀਂ ਡੋਲੇ। ਕਿਤੇ ਬਾਬਾ ਦੀਪ ਸਿੰਘ ਵਰਗੇ ਸੂਰਮੇ, ਕਿਤੇ ਭਾਈ ਤਾਰਾ ਸਿੰਘ ਵਾਹ ਵਰਗੇ ਸੂਰਮੇ, ਕਿਤੇ ਸੁਬੇਗ ਸਿੰਘ ਸ਼ਹਿਬਾਜ ਸਿੰਘ ਵਰਗੇ ਸੂਰਮੇ, ਕੋਈ ਚਰਖੜੀਆਂ 'ਤੇ ਚੜ੍ਹ ਰਿਹਾ, ਕੋਈ ਬੰਦ ਕਟਾ ਰਿਹਾ। ਕਰਮਾਂ ਵਾਲਿਓ, 100 ਸਾਲ ਦੀਆਂ ਸ਼ਹਾਦਤਾਂ, ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼,
खालसा राज स्थापित हो गया 1799 दे विच। महाराजा रणजीत सिंह ने लाहौर के सामने बुरज से जाके खालसाई परचम लहरा दिता। गल उस

ਸਾ ਰਾਜ ਦੇ ਪ੍ਰਚਾਰ ਪ੍ਰਸਾਰ ਦੇ ਲਈ ਨਾ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਫਿਰ ਜੰਗਾਂ ਆਰੰਭ ਕੀਤੀਆਂ। ਕਰਮਾਂ ਵਾਲਿਓ, ਕਸੂਰ ਵੀ ਜਿੱਤੇ ਆ, ਮੁਲਤਾਨ ਵੀ ਜਿੱਤੇ ਆ, ਅਟਕ ਵੀ ਜਿੱਤੇ ਆ, ਕਸ਼ਮੀਰ ਵੀ ਜਿੱਤੇ ਆ, ਤੇ ਅਖੀਰ ਨੂੰ ਉਹ ਪਿਸ਼ੌਰ ਦਾ ਕਿਲਾ ਜਿਹੜਾ ਬਹੁਤ ਮਜ਼ਬੂਤ ਕਹਿੰਦੇ ਗੜ੍ਹ ਸੀ, ਜਿੱਤਣਾ ਔਖਾ ਸੀ, ਪਰ ਖਾਲਸੇ ਦੇ ਜੋਸ਼ ਅੱਗੇ ਕਿਹੜਾ ਟਿਕ ਸਕੇ। ਅਖੀਰ ਨੂੰ ਖਾਲਸੇ ਨੇ ਉਹ ਵੀ ਜਿੱਤ ਲਿਆ, ਤੇ ਉੱਥੋਂ ਦਾ ਫਿਰ ਜਿਹੜਾ ਗਵਰਨਰ ਉਹ ਬਣਾਇਆ ਗਿਆ ਸਰਦਾਰ ਹਰੀ ਸਿੰਘ ਨਲਵੇ। ਤੇ ਕਰਮਾਂ ਵਾਲਿਓ, ਇੱਕ ਦਿਨ ਸਰਦਾਰ ਹਰੀ ਸਿੰਘ ਨਲਵਾ ਬੈਠਾ ਤੇ ਨਾਲ ਉਹਦੇ 94 ਹੋਰ ਸੂਰਬੀਰ ਯੋਧੇ ਬੈਠੇ ਆ, ਤੇ ਸਰਦਾਰ ਹਰੀ ਸਿੰਘ ਜੀ ਆਖਣ ਲੱਗੇ, ਕਹਿੰਦੇ ਸੂਰਮਿਓ ਅੱਜ ਚਿੱਤ ਕਰਦਾ ਹੈ। ਨਾਲ ਦੇ ਕਹਿੰਦੇ ਜੀ ਕਾਹਨੂੰ, ਹੁਣ ਜੇ ਬੰਦਾ ਕਹੇ ਅੱਜ ਦਿਲ ਕਰਦਾ, ਦਿਲ ਕਾਹਨੂੰ ਕਰਦਾ, ਅੱਜ ਵਾਲਿਆਂ ਦਾ ਕਿਤੇ ਘੁੰਮਣ ਜਾਣ ਨੂੰ, ਕੁਝ ਖਾਣ ਨੂੰ, ਕੁਝ ਪੀਣ ਨੂੰ, ਕੁਝ ਖਰੀਦਣ ਨੂੰ। ਤੇ ਹੁਣ ਉਸ ਦਿਨ ਹਰੀ ਸਿੰਘ ਜੀ ਨੂੰ ਵੀ ਪੁੱਛਦੇ ਨੇ ਵੀ ਕੀ ਜਥੇਦਾਰ ਜੀ ਕਿਹੜੀ ਚੀਜ਼ ਨੂੰ ਦਿਲ ਕਰਦਾ, ਕੁਝ ਛਕਣਾ, ਕੁਝ ਖਰੀਦਣਾ। ਜਥੇਦਾਰ ਕਹਿੰਦਾ ਨਹੀਂ, ਇਹ ਤੇ ਬਖਸ਼ਿਸ਼ਾਂ ਅਕਾਲ ਪੁਰਖ ਵਾਹਿਗੁਰੂ ਦੀਆਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿੱਡੀ ਸਮਰੱਥਾ ਬਖਸ਼ਿਸ਼ ਕਰ ਦਿੱਤੀ ਖਾਲਸੇ ਨੂੰ, ਅੱਜ ਰਾਜ ਭਾਗ ਦੇ ਮਾਲਕ ਆਪਾਂ, ਅੱਜ ਮੇਰਾ ਚਿੱਤ ਕਰਦਾ। ਨਾਲ ਦੇ ਕਹਿੰਦੇ ਕਾਹਨੂੰ, ਹਰੀ ਸਿੰਘ ਕਹਿੰਦਾ ਉਸ ਦਰਵਾਜ਼ੇ ਨੂੰ ਬੰਦ ਕਰ ਦੇਵਾਂ ਜਿੱਥੋਂ ਪਾਪ ਦੀ ਜੰਝ ਬਾਰ ਬਾਰ ਚੜ੍ਹ ਕੇ ਆਉਂਦੀ ਹੈ। ਇਹ ਪਾਪ ਦੀ ਜੰਝ ਕਿਹੜੀ ਹੈ? ਬਾਣੀ ਵਿੱਚ ਗੁਰੂ ਨਾਨਕ ਸਾਹਿਬ ਲਿਖ ਗਏ, ਪਾਪ ਕੀ ਜੰਝ ਲੈ ਕਾਬਲੋ ਧਾਇਆ ਜੋਰੀ ਮੰਗੈ ਦਾਨਵੇ ਲਾਲ। ਉਹ ਵਿਦੇਸ਼ੀ ਹਮਲਾਵਰ ਹਿੰਦੁਸਤਾਨ ਦੀ ਧਰਤੀ ਤੇ ਚੜ੍ਹ ਚੜ੍ਹ ਕੇ ਆਉਂਦੇ ਸੀ, ਲੁੱਟ ਕੇ ਖਸੁੱਟ ਕੇ ਲੈ ਜਾਂਦੇ ਸੀ, ਤੇ ਇਹਨਾਂ ਦੇ ਆਉਣ ਦਾ ਰਸਤਾ ਕੇਵਲ ਅੰਗਰੇਜ਼ ਤੇ ਫਰਾਂਸੀਸੀ ਹੈ ਜਿਹੜੇ ਪਾਣੀ ਦੇ ਰਸਤੇ ਰਾਹੀਂ ਆਏ ਨੇ, ਬਾਕੀਆਂ ਦੇ ਆਉਣ ਦਾ ਰਸਤਾ ਉਹ ਅਫਗਾਨਿਸਤਾਨ ਤੋਂ, ਕਾਬਲ ਤੋਂ ਹੁੰਦਿਆਂ ਦਰਾ ਖੈਬਰ ਰਾਹੀਂ ਪੰਜਾਬ ਵਿੱਚ ਦਾਖਲ ਹੁੰਦੇ ਤੇ ਮੁੜ ਕੇ ਹਿੰਦੁਸਤਾਨ ਤੇ ਹੱਲੇ ਕਰਦੇ। ਤੇ ਹੁਣ ਹਰੀ ਸਿੰਘ ਨਲਵੇ ਨੂੰ ਨਾਲ ਦੇ ਜਰਨੈਲ ਕਹਿੰਦੇ ਜੀ ਹੁਕਮ ਕਰੋ ਕਰਨਾ ਕੀ ਹੈ, ਤੇ ਫਿਰ ਵਿਉਂਤਬੰਦੀ ਤਿਆਰ ਹੋਈ, ਰਣਨੀਤੀ ਤਿਆਰ ਹੋਈ, ਪਿਸ਼ੌਰ ਤੋਂ ਲੈ ਕੇ ਦਰਾ ਖੈਬਰ ਤੱਕ ਕਿਲਿਆਂ ਦੇ ਜਾਲ ਵਿਛਾਏ ਗਏ, ਕੁਝ ਪੁਰਾਣੇ ਕਿਲੇ ਮੁਰੰਮਤ ਕੀਤੇ ਗਏ, ਕੁਝ ਨਵੇਂ ਉਸਾਰੇ ਗਏ, ਬਾਲਾ ਹਿਸਾਰ, ਬਾੜਾ, ਬੁਰਜ ਹਰੀ ਸਿੰਘ, ਮਿਚਨੀ, ਸ਼ੰਕਰਗੜ੍ਹ, ਇੱਕ ਕਿਲਾ ਉਸਾਰਿਆ ਗਿਆ ਜਿਹਦਾ ਨਾਂ ਰੱਖਿਆ ਗਿਆ ਫਤਿਹਗੜ੍ਹ, ਜਿਹਨੂੰ ਅੱਜ ਦੁਨੀਆ ਜਾਣਦੀ ਹੈ ਜਮਰੌਦ ਦੇ ਕਿਲੇ ਦੇ ਨਾਮ ਨਾਲ। ਇਹ ਕਿਲਾ ਜਦੋਂ ਉਸਰਿਆ ਨਾ, ਦੋਸਤ ਮੁਹੰਮਦ ਖਾਂ ਕਾਬਲ ਦਾ ਉਸ ਵੇਲੇ ਦਾ ਨਵਾਬ, ਉਹਦੇ ਕਾਲਜੇ ਨੂੰ ਅੱਗ ਲੱਗ ਗਈ, ਉਹਨੂੰ ਇੰਜ ਜਾਪਿਆ ਵੀ ਸਿੱਖਾਂ ਨੇ ਜਿਹੜਾ ਇਹ ਜਮਰੌਦ ਦਾ ਕਿਲਾ ਨਾ, ਇਹ ਦਰਾ ਖੈਬਰ ਤੇ ਨਹੀਂ, ਇਹ ਮੁਗਲਾਂ ਦੀ ਹਿੱਕਤੇ ਉਸਾਰਿਆ। ਉਹਦੇ ਅੱਖਾਂ ਵਿੱਚ ਇਹ ਕਿਲਾ ਰੜਕਦਾ ਸੀ, ਉਹਨੂੰ ਜਾਪਦਾ ਸੀ ਵੀ ਇਹ ਕਿਲਾ ਸਾਡੀ ਅਣਖ ਨੂੰ ਲਲਕਾਰੇ ਮਾਰਦਾ, ਸਾਡੀ ਗੈਰਤ ਨੂੰ ਵੰਗਾਰਦਾ। ਤਾਂਹੀਓ ਸ਼ਾਇਰ ਨੇ ਲਿਖਿਆ, ਕਵਿਤਾ ਦੀ ਸਾਂਝ ਪਾਉਣ ਲੱਗੇ ਆ, ਵੀ ਜਿੱਤ ਕੇ ਕਸੂਰ ਸਿੰਘਾਂ ਪਾ ਦਿੱਤਾ ਫੇਰਾ ਮੁਲਤਾਨ ਵੱਲ ਨੂੰ, ਜਿੱਤ ਮੁਲਤਾਨ ਤੇ ਅਟਕ ਜਿੱਤਿਆ ਕਸ਼ਮੀਰੀ ਥਲ ਨੂੰ, ਅੰਤ ਮੰਨ ਲਿਆ ਸਿੰਘਾਂ ਉੱਚਾ ਬਣਿਆ ਸੀ ਜੋ ਤਖ਼ਤ ਪਿਸ਼ੌਰ ਦਾ, ਮੁਗਲਾਂ ਦੀ ਹੈਕ

0: ਢਾਡੀਆਂ ਵਿੱਚ ਉੱਚੀ ਸੁਰਾਂ ਦੇ ਦੇਸ਼ ਕੌਮ ਲਈ ਜੋ ਯੋਧੇ ਆਪਾ ਵਾਰ ਦੇ ਬਣ ਪੁੱਤ ਗੁਰਾਂ ਦੇ ਗਰਜਾ ਸਿਆਂ ਜੋ ਧਿਆਉਂਦੇ ਨੇ ਅਕਾਲ ਨੂੰ ਲੈਂਦੇ ਨਾ ਸਹਾਰਾ ਹੋਰ ਦਾ ਮੁਗਲਾਂ ਦੀ ਹਿੱਕ ਤੇ ਬਣਾ ਦਿੱਤਾ ਕਿਲਾ ਸਿੰਘਾਂ ਜਮਰੌਦ ਦਾ 17 ਅਕਤੂਬਰ ਸਨ 1836 ਈਸਵੀ ਵਾਲੇ ਦਿਨ ਇਹ ਕਿਲਾ ਕੰਪਲੀਟ ਕਰ ਦਿੱਤਾ ਸੀ ਸਰਦਾਰ ਹਰੀ ਸਿੰਘ ਨੇ ਉਸਾਰ ਕੇ। ਇਹਦੀਆਂ 4 ਗਜ਼ ਚੌੜੀਆਂ ਤੇ 12 ਗਜ਼ ਉੱਚੀਆਂ ਕੰਧਾਂ। ਇਹਦੇ ਅੰਦਰ ਪੱਕੇ ਤੌਰ ਤੇ 1000 ਸਿਪਾਹੀ ਤੈਨਾਤ ਕੀਤਾ ਹੈ। ਕਰਮਾਂ ਵਾਲਿਓ, ਇੱਥੇ 10 ਵੱਡੀਆਂ ਤੇ 12 ਛੋਟੀਆਂ ਤੋਪਾਂ, ਉਹਨਾਂ ਨੂੰ ਚਲਾਉਣ ਵਾਲੇ ਜਿਹੜੇ ਤੋਪਚੀ ਹੁੰਦੇ ਆ ਉਹ ਵੀ ਨਿਯੁਕਤ ਕਰ ਦਿੱਤੇ। ਸਾਰੇ ਕਿਲੇ ਦਾ ਜਿਹੜਾ ਮਾਲਕ ਜਥੇਦਾਰ ਬਣਾਇਆ ਗਿਆ ਉਹ ਸਰਦਾਰ ਮਹਾਂ ਸਿੰਘ ਨੂੰ। ਹੁਣ ਦੋਸਤ ਮੁਹੰਮਦ ਖਾਂ ਤੋਂ ਇਹ ਗੱਲ ਜਰੀ ਨਾ ਗਈ, ਮੁੱਕਦੀ ਗੱਲ ਜੀ। ਉਹਨੇ ਫੌਜਾਂ ਤਿਆਰ ਕੀਤੀਆਂ, ਆਪਣੇ 5 ਪੁੱਤ ਅੱਗੇ ਲਾਏ। ਮਿਰਜ਼ਾ ਸਮੀ ਖਾਂ ਦੀ ਅਗਵਾਈ ਦੇ ਵਿੱਚ 24 ਅਪ੍ਰੈਲ ਸਨ 1837 ਈਸਵੀ ਵਾਲੇ ਦਿਨ 40,000 ਦੀ ਫੌਜ ਕਾਬਲੋਂ ਇਸ ਬੰਨ ਨੂੰ, ਇਸ ਰੋਕੇ ਨੂੰ ਜਿਹੜਾ ਸਿੱਖਾਂ ਨੇ ਮਾਰਿਆ ਸੀ ਪਾਪ ਦੀ ਜੰਝ ਦੇ ਅੱਗੇ, ਇਹਨੂੰ ਤੋੜਨ ਦੇ ਲਈ 40,000 ਦੀ ਫੌਜ ਕਾਬਲੋਂ ਚੜ੍ਹਦੀ ਹੈ ਜੀ ਮਿਰਜ਼ਾ ਸਮੀ ਖਾਂ ਦੀ ਅਗਵਾਈ ਦੇ ਵਿੱਚ। ਅਤੇ ਜਿੱਥੇ ਇਹਨੂੰ ਵੀ ਲੰਘੇ ਆਉਂਦੇ ਆ ਨਾ, ਇਹ ਕਹਿੰਦੇ ਆ ਸਿੱਖਾਂ ਦੇ ਕਿਲਿਆਂ ਨੂੰ ਲੁੱਟਣ ਲਈ ਚੱਲੇ ਹਾਂ, ਚੱਲੋ ਸਾਡੇ ਨਾਲ, ਜਿਹੜਾ ਵੀ ਸਾਡੇ ਨਾਲ ਜਾਣਾ ਚਾਹੁੰਦਾ ਆ ਸਕਦਾ। ਸਿੱਖਾਂ ਤੋਂ ਲੁੱਟੀ ਹੋਈ ਕਿਸੇ ਵੀ ਵਸਤੂ ਦਾ ਹਿਸਾਬ ਕਿਸੇ ਤੋਂ ਨਹੀਂ ਲਿਆ ਜਾਏਗਾ, ਜਿਹੜੀ ਮਰਜ਼ੀ ਚੀਜ਼ ਸਿੱਖ ਤੋਂ ਲੁੱਟ ਲਿਓ ਤੁਹਾਨੂੰ ਕੋਈ ਪੁੱਛਣ ਵਾਲਾ ਹੀ ਨਹੀਂ। 10,000 ਚੋਰ ਠੱਗ ਲੁਟੇਰੇ, ਹੁਣ ਇਹ 40,000 ਫੌਜ ਨਾਲ ਹੋਰ ਰਲ ਗਿਆ। 28 ਅਪ੍ਰੈਲ ਵਾਲੇ ਦਿਨ ਫਿਰ ਆਣ ਕੇ ਇਹਨਾਂ ਨੇ ਜਮਰੌਦ ਦੇ ਕਿਲੇ ਨੂੰ ਘੇਰਾ ਪਾ ਲਿਆ। ਉਸ ਵੇਲੇ ਕਿਲੇ ਵਿੱਚ ਪੱਕੇ ਤੌਰ 'ਤੇ ਤੈਨਾਤ 1000 ਸਿਪਾਹੀ ਨੇ ਮਹਾਂ ਸਿੰਘ ਦੀ ਅਗਵਾਈ ਦੇ ਵਿੱਚ। ਅਤੇ 28 ਅਪ੍ਰੈਲ ਨੂੰ ਮੋਰਚਾਬੰਦੀ ਮਿਰਜ਼ਾ ਸਮੀ ਖਾਂ ਨੇ ਕਿਲੇ ਦੇ ਬਾਹਰ ਆ ਕੇ ਕਰ ਲਈ ਹੈ। 29 ਅਪ੍ਰੈਲ ਦਾ ਦਿਨ ਚੜ੍ਹਿਆ ਅਤੇ ਮਿਰਜ਼ਾ ਸਮੀ ਖਾਂ ਨੇ ਕਿਲੇ ਉੱਤੇ ਫਿਰ ਕਰ ਦਿੱਤਾ ਹੈ ਜੀ ਹੱਲਾ। ਸ਼ਾਇਰ ਕਹਿੰਦਾ, ਹੋ ਕੇ ਆਮੋ ਸਾਹਮਣੇ ਦਲ ਦੋਵੇਂ ਜੁੱਟੇ, ਕਿਲੇ ਵਿੱਚ ਭਾਵੇਂ ਗਿਣਤੀ ਦੇ ਸਿੰਘ ਨੇ ਪਰ ਉਹ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ 'ਤੇ ਸਿੱਧਕ ਭਰੋਸਾ ਰੱਖਣ ਵਾਲੇ ਆ। ਮਹਾਂ ਸਿੰਘ ਨੇ ਭਾਵੇਂ ਕਹਿ ਦਿੱਤਾ ਸੀ ਵੀ ਸਿੰਘ ਉਹ ਤਕੜੇ ਰਿਹੋ, ਸਮਾਂ ਉੱਦਾਂ ਦਾ ਹੀ ਬਣ ਗਿਆ ਜਿੱਦਾਂ ਦਾ ਕਦੇ ਖਾਲਸੇ ਨਾਲ ਚਮਕੌਰ ਦੀ ਗੜੀ ਵਿੱਚ ਬਣਿਆ ਸੀ। ਬਾਹਰੋਂ 10 ਲੱਖ ਚੜ੍ਹ ਕੇ ਆ ਗਿਆ ਸੀ ਅਤੇ ਗੜੀ ਅੰਦਰ 40 ਸਨ। ਕਹਿੰਦਾ, ਪਰ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮਿਹਰ ਹੈ, ਅੱਜ ਬਾਹਰੋਂ ਆਉਣ ਵਾਲਿਆਂ ਦੀ ਗਿਣਤੀ ਘੱਟ ਹੈ ਅਤੇ ਕਿਲੇ ਦੇ ਅੰਦਰ ਬੈਠੇ ਆਪਣੇ ਸਿੰਘਾਂ ਦੀ ਗਿਣਤੀ ਜ਼ਿਆਦਾ, ਬਾਹਰੋਂ 50,000 ਚੜ੍ਹ ਕੇ ਆਇਆ, ਆਪਣੀ ਗਿਣਤੀ ਵੀ 1000 ਤੋਂ ਵੱਧ ਕੇ ਹੈ। ਆਪਾਂ ਨੂੰ ਤਾਂ ਬੰਦੇ ਹੀ ਮੈਦਾਨੇ ਜੰਗ ਵਿੱਚ 40-40 50-50 ਆਉਣੇ ਆ, ਸਿੰਘ ਤੇ 1.25 ਲੱਖ ਨਾਲ ਜੂ ਜਾਂਦੇ ਆ। ਮੁੱਕਦੀ ਗੱਲ ਜੀ, 29 ਅਪ੍ਰੈਲ ਵਾਲੇ ਦਿਨ ਫਿਰ ਦੋਵੇਂ ਦਲ ਆਮੋ ਸਾਹਮਣੇ ਹੋਏ। ਸ਼ਾਇਰ ਕਹਿੰਦਾ, ਹੋ ਕੇ ਆਮੋ ਸਾਹਮਣੇ ਦਲ ਦੋਵੇਂ ਜੁੱਟੇ ਤੀਰ ਤੇ ਹਾਏ ਰੱਤ ਦੇ ਚੱਲਿਆਂ ਤੋਂ ਛੁੱਟੇ, ਹਿੱਕਾਂ ਹੋਈਆਂ ਛਾਨਣੀ ਕਈ ਮੱਥੇ ਫੁੱਟੇ, ਲੱਥ ਗਏ ਸਿਰ ਧੜਾਂ ਤੋਂ ਧੜ ਰਹਿ ਗਏ ਬੁੱਟੇ, ਉੱਥੇ ਤੀਰ ਚੱਲੇ ਤੇਗਾਂ ਲਿਸ਼ਕੀਆਂ ਤੋਪਾਂ ਦੰਦਰਾਈਆਂ, ਢਾਲਾਂ ਉੱਤੇ ਖੰਡੇ ਟਣਕੇ ਵਿੱਚ ਜੰਗ ਦੇ ਪੱਖੇ ਮੈਦਾਨ ਵਿੱਚੋਂ ਮੌਤ ਲੱਭ ਲਈ ਮੌਤ ਦੇ
1: ਹਾਣੀਆਂ ਨੇ,
0: ਔਰ ਰੱਜ ਰੱਜ ਕੇ ਯੋਧਿਆਂ ਦਾ ਮਾਸ ਖਾਧਾ, ਤੇਗਾਂ ਭੁੱਖੀਆਂ ਕਾਲਜੇ ਖਾਣੀਆਂ ਨੇ, ਵੇਖ ਸੰਗਣੇ ਖੂਨ ਦੇ ਖਾਰ ਵਗਦੇ ਨੀਵੀਂ ਪਾਈ ਦਰਿਆਵਾਂ ਦੇ ਪਾਣੀਆਂ ਨੇ, ਛੇੜ ਦਿੱਤੀ ਝਰਨਾਹਟ ਤੂਫਾਨ ਬੀਲੇ ਰੱਤ ਮਿਝ ਦੀਆਂ ਸੰਘਣੀਆਂ ਕਹਾਣੀਆਂ ਨੇ। ਮਿਰਜ਼ਾ ਸਮੀ ਖਾਂ ਦੇ ਮਨ ਵਿੱਚ ਖਿਆਲ ਵੀ ਘੰਟੇ 2 ਵਿੱਚ ਕਿਲਾ ਸਰ ਕਰ ਲੈਣਾ, ਪਰ ਗੁਰੂ ਗੋਬਿੰਦ ਸਿੰਘ ਦੇ ਲਾਡਲੇ ਸਰਦਾਰ ਮਹਾਂ ਸਿੰਘ ਦੀ ਅਗਵਾਈ ਵਿੱਚ ਇਉਂ ਹਿੱਕਾਂ ਤਾਣ ਕੇ ਖੜੇ ਹੈ ਤੇ ਮਿਰਜ਼ਾ ਸਮੀ ਖਾਂ ਨੂੰ ਸਾਰੀ ਦਿਹਾੜੀ ਜ਼ੋਰ ਲਾਉਂਦੇ ਦੀ ਲੰਘ ਗਈ, ਉਹ ਕਿਲੇ ਦੇ ਕੋਲ ਤੱਕ ਨਹੀਂ ਜਾ ਪਾਇਆ। 29 ਅਪ੍ਰੈਲ ਦਾ ਸੂਰਜ ਛਿਪਦਾ ਹੈ ਜੀ, ਉਹਨਾਂ ਵੇਲਿਆਂ ਦੀ ਗੱਲ ਜਦੋਂ ਨਾ ਤੇ ਅੱਜ ਵਰਗੇ ਮਾਰੂ ਹਥਿਆਰ ਸਨ ਤੇ ਨਾ ਬਿਜਲੀ ਦਾ ਪ੍ਰਬੰਧ ਸੀ। ਅੱਜ ਤੇ ਜੰਗਾਂ ਵੀ ਇੰਜ ਦੀਆਂ ਹੋ ਗਈਆਂ, ਕਮਰੇ ਵਿੱਚ ਬੈਠ ਕੇ ਕੰਪਿਊਟਰ ਤੋਂ ਬਟਨ ਦੱਬਣਾ ਤੇ ਸ਼ਹਿਰਾਂ ਦੇ ਸ਼ਹਿਰ ਤਬਾਹ ਹੋ ਜਾਣੇ ਆ। ਕਰਮਾਂ ਵਾਲਿਓ, ਇਹ ਉਹ ਸਮਾਂ ਜਦੋਂ ਬਾਹੂ ਬਲ ਪਰਖਿਆ ਜਾਂਦਾ ਸੀ ਵੀ ਡੌਲਿਆਂ 'ਚ ਕਿੰਨੀ ਕੁ ਜਾਨ ਹੈ ਤੇ ਪੱਟਾਂ 'ਚ ਕਿੰਨੀ ਕੁ ਜਾਨ ਹੈ, ਤੇ ਗੁਰੂ ਗੋਬਿੰਦ ਸਿੰਘ ਦੇ ਲਾਡਲੇ ਉਹ ਮਹਾਬਲੀ ਯੋਧੇ, ਉਹਨਾਂ ਸਾਰਾ ਦਿਨ ਮਿਰਜ਼ਾ ਸਮੀ ਖਾਂ ਨੂੰ ਕੋਲ ਨਹੀਂ ਆਉਣ ਦਿੱਤਾ ਕਿਲੇ ਦੇ। ਸੂਰਜ ਢਲਿਆ 29 ਅਪ੍ਰੈਲ ਦਾ ਅਤੇ ਮਿਰਜ਼ਾ ਸਮੀ ਖਾਂ ਆਪਣੀਆਂ ਫੌਜਾਂ ਨੂੰ ਲੈ ਕੇ ਪਿਛਾਂ ਜਿਹੜੇ ਉਹਨੇ ਆਪਣੇ ਮੋਰਚੇ ਬਣਾਏ ਸਨ ਟਿਕਾਣਾ ਉੱਥੇ ਕਰ ਲਿਆ, ਅਤੇ ਇੱਧਰ ਮਹਾਂ ਸਿੰਘ ਉਹਨੇ ਫਿਰ ਕਿਲੇ ਦੇ ਅੰਦਰ ਬੈਠੇ ਸੂਰਮਿਆਂ ਨੂੰ ਇਕੱਤਰ ਕੀਤਾ। ਗਿਣਤੀ ਕੀਤੀ ਗਈ ਵੀ ਸਵੇਰੇ 1000 ਸੀ, ਹੁਣ ਕਿੰਨੇ ਹੈ? 1000 ਵਿੱਚੋਂ 300 ਸ਼ਹਾਦਤਾਂ ਦੇ ਜਾਮ ਪੀ ਗਏ ਅਤੇ ਕਰਮਾਂ ਵਾਲੇ ਉਹ 700 ਜਿਉਂਦੇ ਆ, ਉਹਨਾਂ ਵਿੱਚੋਂ ਬਹੁਤੇ ਫੱਟੜ ਨੇ। ਸਰਦਾਰ ਮਹਾਂ ਸਿੰਘ ਆਖਣ ਲੱਗਾ, ਸੂਰਮਿਓ, 2 ਵੱਡੇ ਕਾਰਨਾਮੇ ਕਰਨੇ ਆ, ਰਾਤ ਨੂੰ ਹੀ ਕਰਨੇ ਪੈਣੇ ਆ। ਸਿੰਘ ਕਹਿੰਦੇ, ਦੱਸੋ ਜੀ। ਕਹਿੰਦੇ, ਪਹਿਲਾ ਜਿਹੜਾ ਵੱਡਾ ਕਾਰਜ ਹੈ ਉਹ ਇਹ ਹੈ ਵੀ ਕਿਲੇ ਦੀ ਖੱਬੀ ਬਾਹੀ ਖੱਬੀ ਕੰਧ ਦੇ ਵਿੱਚ ਵੈਰੀਆਂ ਨੇ ਮਾਰ ਮਾਰ ਤੋਪ ਦੇ ਗੋਲੇ ਪਾੜ ਪਾ ਦਿੱਤਾ, ਇਸ ਪਾੜ ਨੂੰ ਰਾਤੋ ਰਾਤ ਪੂਰਨਾ, ਹੋ ਸਕਦਾ ਦਿਨ ਚੜ੍ਹਦਿਆਂ ਵੈਰੀ ਇਸ ਪਾੜ ਦੇ ਥਾਣੀ ਅੰਦਰ ਵੜੇ ਤੇ ਆਪਣੇ ਨਾਲ ਹੱਥੋਂ ਹੱਥੀ ਲੜਾਈ ਲੜੇ। ਜੇ ਹੱਥੋਂ ਹੱਥੀ ਲੜਾਈ 'ਤੇ ਆ ਗਏ ਫਿਰ ਆਪਣੀ ਗਿਣਤੀ ਬਹੁਤ ਥੋੜੀ ਹੈ, ਆਪਾਂ ਕਿਲੇ ਦੇ ਅੰਦਰੋਂ ਜੰਗ ਲੜਨੀ ਹੈ, ਇਸ ਪਾੜ ਨੂੰ ਪੂਰਨਾ। ਇੱਧਰ ਤੇ ਮਹਾ ਸਿੰਘ ਉਹਨੂੰ ਸਿੰਘਾਂ ਨੂੰ ਸਮਝਾ ਰਿਹਾ ਵੀ ਪਾੜ ਨੂੰ ਪੂਰਨਾ। ਉੱਧਰ ਦੋਸਤ ਮੁਹੰਮਦ ਖਾਨ ਦਾ ਵੱਡਾ ਪੁੱਤ ਨਾਲ ਲੈ ਕੇ ਆਪਣੇ ਅਫਗਾਨਾਂ ਦੇ ਸੈਨਾ ਦੀ ਇੱਕ ਟੁਕੜੀ ਇਸ ਪਾੜ ਥਾਣੀ ਅੰਦਰ ਵੜਨ ਨੂੰ ਫਿਰੇ। ਮਿਰਜ਼ਾ ਸਮੀ ਖਾਨ ਨੇ ਵੇਖਿਆ, ਆਖਣ ਲੱਗਾ ਤੂੰ ਕਿੱਧਰ ਚੱਲਾਂ ਰਾਤ ਨੂੰ? ਅਤੇ ਉਹ ਕਹਿੰਦਾ ਮੈਂ ਚੱਲਿਆ ਕਿਲੇ ਦੇ ਅੰਦਰ, ਗਿਣਤੀ ਦੇ ਤੇ ਸਿੰਘ ਨੇ ਰਾਤੋਂ ਰਾਤ ਮਾਰ ਮੁਕਾ ਕੇ ਦਿਨ ਚੜ੍ਹਦਿਆਂ ਨੂੰ ਅਤੇ ਮੈਂ ਹਰਾ ਹੈਦਰੀ ਚਲਾ ਦੇਣਾ ਜਮਰਾਓ ਦੇ ਕਿਲੇ 'ਤੇ। ਮਿਰਜ਼ਾ ਸਮੀ ਖਾਂ ਕਹਿੰਦਾ ਟਿਕ ਜਾ ਪੁੱਤਰਾ, ਤੂੰ ਸਿੰਘਾਂ ਦੇ ਹੱਥ ਨਹੀਂ ਵੇਖੇ। ਉਸ ਵੇਲੇ ਇਹ ਕਹਾਵਤ ਪ੍ਰਚਲਿਤ ਸੀ, ਉਸ ਵੇਲੇ ਇਹ ਗੱਲਾਂ ਆਮ ਕਹੀਆਂ ਜਾਂਦੀਆਂ ਸਨ ਵੀ ਸਿੰਘ ਕਿਤੇ ਹਫ਼ਤੇ ਦਾ ਮੋਇਆ ਪਿਆ, ਵੈਰੀ ਉਹਦੇ ਸਿਰਾਣੇ ਖੜ ਕੇ ਲਲਕਾਰਾ ਮਾਰਦੇ ਨਾ, ਤੇ ਹਫ਼ਤੇ ਦਾ ਮੋਇਆ ਪਿਆ ਵੀ ਉੱਠ ਕੇ ਤੇਗ ਵਾਹੁਣ ਲੱਗ ਪੈਂਦਾ। ਅਜਿਹੀਆਂ ਕਹਾਵਤਾਂ, ਅਜਿਹੀਆਂ ਕਹਿ ਲਈਏ ਅਖਾਣਾ ਸਿੰਘਾਂ ਬਾਰੇ ਉਸ ਵੇਲੇ ਪ੍ਰਚਲਿਤ ਸਨ। ਹੁਣ ਮਿਰਜ਼ਾ ਸਮੀ ਖਾਂ ਦੇ ਕਹਿਣ ਦੇ ਉੱਤੇ ਰੁਕ ਗਿਆ ਦੋਸਤ ਮੁਹੰਮਦ ਖਾਂ ਦਾ ਪੁੱਤ, ਅਤੇ ਇੱਧਰ ਸਿੰਘਾਂ ਨੇ ਉਹ ਪਾੜ ਨੂੰ ਪੂਰਨਾ ਸ਼ੁਰੂ ਕਰ ਦਿੱਤਾ। ਅਤੇ ਇੱਧਰ ਆ ਮਹਾਂ ਸਿੰਘ ਕੋਲ ਕੁਝ ਸਿੰਘ ਆਉਂਦੇ ਆ, ਕਹਿੰਦੇ ਦੂਜਾ ਵੱਡਾ ਕਾਰਜ, ਉਹ ਕਹਿੰਦੇ ਇੱਕ ਚਿੱਠੀ ਲਿਖ ਕੇ ਦੇਣਾ, ਇਹ ਚਿੱਠੀ ਪਹੁੰਚਾਉਣੀ ਹੈ ਪਿਸ਼ੌਰ ਦੇ ਕਿਲੇ ਵਿੱਚ ਜਿੱਥੇ ਸਰਦਾਰ ਹਰੀ ਸਿੰਘ ਨਲਵਾ, ਉਹਦੇ ਤੱਕ ਇਹ ਸੁਨੇਹਾ ਪਹੁੰਚਾਉਣਾ ਵੀ ਵੈਰੀ ਚੜ੍ਹ ਕੇ ਆ ਗਿਆ ਕਿਲੇ 'ਤੇ, ਹੱਲਾ ਹੋ ਗਿਆ, ਕਲਮ ਕਾਗਜ਼ ਦਬਾਤ ਲਿਆਂਦੀ ਗਈ। ਸਰਦਾਰ ਮਹਾਂ ਸਿੰਘ ਨੇ ਚਿੱਠੀ ਲਿਖ ਦਿੱਤੀ, ਹੁਣ ਚਿੱਠੀ ਲੈ ਕੇ ਕੌਣ ਜਾਵੇ? ਹੁਣ ਸੂਰਮੇ ਆਪਸ ਵਿੱਚ ਅਜੇ ਵਿਚਾਰਾਂ ਕਰਦੇ ਆ। ਇੱਕ ਬੀਬੀ ਜਿਹਦਾ ਨਾਂ ਹੈ ਹਰਸ਼ਰਨ ਕੌਰ, ਜੇ ਮੈਂ ਹੁਣ ਇਹਦੀ ਡਿਟੇਲ ਵਿੱਚ ਜਾਵਾਂ, ਸਮਾਂ ਆਪਣੀ ਰਫ਼ਤਾਰੇ ਤੁਰਿਆ ਜਾ ਰਿਹਾ, 10 ਕੁ ਮਿੰਟਾਂ ਦਾ ਸਮਾਂ ਬਾਕੀ ਹੈ, ਮੈਂ ਵਾਰ ਵੀ ਕਹਿਣੀ ਹੈ ਅਤੇ ਸੰਖੇਪ ਦੇ ਵਿੱਚ ਹੀ। ਹੁਣ ਉਹ ਬੀਬੀ ਹਰਸ਼ਰਨ ਕੌਰ, ਉਹ ਕਹਿੰਦੀ ਹੈ ਮੈਂ ਲੈ ਕੇ ਜਾਵਾਂਗੀ ਜੀ ਚਿੱਠੀ। ਸਰਦਾਰ ਮਹਾਂ ਸਿੰਘ ਨੇ ਚਿੱਠੀ ਲਿਖ ਲਈ ਅਤੇ ਸਾਹਮਣੇ ਜਿਹੜੇ ਸੂਰਮੇ ਬੈਠੇ ਆ ਨਾ, ਉਹ ਸਰਦਾਰ ਮਹਾਂ ਸਿੰਘ ਦੇ ਮੁੱਖ ਵੱਲ ਨੂੰ ਵੇਖ ਰਹੇ ਆ। ਮਹਾਂ ਸਿੰਘ ਦੇ ਮਨ ਵਿੱਚ ਖਿਆਲ ਆ ਗਿਆ, ਆਖਣ ਲੱਗਾ ਸੂਰਮਿਓ, ਕਿਤੇ ਤੁਹਾਡੇ ਦਿਲ ਵਿੱਚ ਇਹ ਗੱਲ ਤਾਂ ਨਹੀਂ ਚੱਲ ਰਹੀ ਵੀ ਸਰਦਾਰ ਮਹਾਂ ਸਿੰਘ ਮਰਨ ਤੋਂ ਡਰਦਾ ਤਾਂ ਹਰੀ ਸਿੰਘ ਨਲੂਏ ਨੂੰ ਸੁਨੇਹੇ ਭੇਜ ਰਹੇ ਆ? ਹੁਣ ਇਹ ਗੱਲ ਸਹਿਜ ਸੁਭਾਅ ਆ ਸਕਦੀ ਹੈ ਦਿਲ ਵਿੱਚ, ਇਹ ਆਮ ਜਿਹੀ ਗੱਲ ਹੈ ਵੀ ਕੋਈ ਬੰਦਾ ਦੂਜੇ ਬੰਦੇ ਨੂੰ ਮਦਦ ਵਾਸਤੇ ਕਹੇ ਅਤੇ ਸਾਹਮਣੇ ਜਿਹੜੇ ਜੁਝਾਰੂ ਬੈਠੇ ਆ ਉਹਨਾਂ ਦੇ ਦਿਲ ਵਿੱਚ ਇਹ ਗੱਲ ਆ ਸਕਦੀ ਹੈ। ਅਤੇ ਜਦੋਂ ਉਹਨਾਂ ਕਿਹਾ ਵੀ ਹਾਂਜੀ ਖਿਆਲ 'ਤੇ ਆ ਰਿਹਾ ਇਹ, ਉਹ ਸਰਦਾਰ ਮਹਾਂ ਸਿੰਘ ਕਹਿੰਦਾ ਵੀ ਇੱਕ ਗੱਲ ਮੇਰੀ ਸਮਝ ਲਿਓ, ਮੈਂ ਮਰਨ ਤੋਂ ਨਹੀਂ ਡਰਦਾ, ਮੈਂ ਤਾਂ ਸਤਿਗੁਰਾਂ ਦੀ ਬਖਸ਼ਿਸ਼ ਹਰ ਰੋਜ਼ ਬਾਣੀ ਪੜ੍ਹਦਾ ਹਾਂ, ਜਬ ਆਪ ਕੀ ਔਧ ਨਿਧਾਨ ਬਣੈ ਅਤਿ ਹੀਰਣ ਮੈਂ ਤਬ
1: ਜੂਝ ਮਰੂੰ।
0: ਪਰ ਹਰੀ ਸਿੰਘ ਨਲੂਏ ਦਾ ਕੱਲ ਨੂੰ ਮੈਦਾਨੇ ਜੰਗ ਵਿੱਚ ਆਉਣਾ ਬੜਾ ਜ਼ਰੂਰੀ ਹੈ, ਜੇਕਰ ਉਹਨੇ ਆਣ ਕੇ ਦਰਸ਼ਨ ਹੀ ਦੇ ਦਿੱਤੇ ਨਾ ਮੈਦਾਨੇ ਜੰਗ ਵਿੱਚ, ਮੈਨੂੰ ਇਸ ਗੱਲ 'ਤੇ ਯਕੀਨ ਹੈ ਵੀ ਜਿੱਤ ਆਪਣੀ ਹੋਏਗੀ। ਸਾਹਮਣੇ ਬੈਠੇ ਸੂਰਮੇ ਕਹਿੰਦੇ ਜੀ ਤੁਹਾਨੂੰ ਇੰਨਾ ਯਕੀਨ ਕਿਉਂ? ਉਹ ਕਹਿੰਦਾ ਵੀ ਜੋ ਖੌਫ ਇਹ ਮੁਗਲ ਪਠਾਣਾ ਦੇ ਦਿਲਾਂ ਵਿੱਚ ਹਰੀ ਸਿੰਘ ਨਲੂਏ ਦੇ ਨਾਮ ਦਾ ਹੈ ਨਾ, ਕਿਸੇ ਹੋਰ ਦੇ ਨਾਮ ਦਾ ਨਹੀਂ। ਅੱਜ ਤੱਕ ਉੱਥੇ ਜਦੋਂ ਬੱਚੇ ਰੌਲਾ ਪਾਉਂਦੇ ਆ, ਮਾਵਾਂ ਆਪਣੇ ਮੁੱਖੋਂ ਕਹਿੰਦੀਆਂ ਚੁੱਪ ਛਾ ਹਰੀਆ ਰਾਗਲੇ, ਅੱਜ ਤੱਕ। ਕਰਮਾ ਵਾਲਿਓ, ਇੱਕ ਹੋਰ ਛੋਟੀ ਜਿਹੀ ਘਟਨਾ ਸੰਗਤਾਂ ਨਾਲ ਸਾਂਝੀ ਕਰਾਂ। ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖ, ਉਹਨਾਂ ਦਾ ਜੀਵਨ ਪੜ੍ਹਨ ਦਾ ਇੱਕ ਵੇਰ ਸਬੱਬ ਬਣਿਆ। ਕੈਨੇਡਾ ਦੀ ਧਰਤੀ 'ਤੇ ਪ੍ਰੋਗਰਾਮ ਸੀ ਅਤੇ ਉਹਨਾਂ ਦੀ ਜੀਵਨੀ ਮੈਂ ਨੈੱਟ ਤੋਂ ਡਾਊਨਲੋਡ ਕੀਤੀ। ਜਦੋਂ ਮੈਂ ਪੜ੍ਹਿਆ ਉਹਦੇ ਵਿੱਚ ਮੈਨੂੰ ਇੱਕ ਜ਼ਿਕਰ ਮਿਲਿਆ ਵੀ 1911 ਦੇ ਵਿੱਚ ਬਾਬਾ ਜੀ ਜਿਹੜੇ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਉਹ ਫੌਜੀ ਸਨ ਅਤੇ ਉਹਨਾਂ ਦੀ ਫੌਜ ਦੀ ਟੁਕੜੀ ਪਿਸ਼ੌਰ ਦੇ ਇਲਾਕੇ ਵਿੱਚ ਸੀ। ਸੰਨ ਸੀ 1911, ਹਰੀ ਸਿੰਘ ਨਲੂਏ ਦੀ ਸ਼ਹਾਦਤ ਤੋਂ 70-80 ਵਰਿਆਂ ਬਾਅਦ। ਅਤੇ ਬਾਬਾ ਜੀ ਨੂੰ ਉਹਨਾਂ ਦੇ ਵੱਡਿਆਂ ਮਹਾਂਪੁਰਖਾਂ ਦਾ ਹੁਕਮ ਸੀ ਵੀ ਰਾਤ ਨੂੰ 12:30 ਉੱਠਣਾ, ਇਸ਼ਨਾਨ ਪਾਣੀ ਕਰਕੇ ਇਕਾਂਤ ਵਿੱਚ ਬੈਠ ਕੇ ਬੰਦਗੀ ਕਰਨੀ ਹੈ, ਇਕਾਂਤਵਾਸ ਹੋ ਕੇ। ਅਤੇ ਬਾਬਾ ਜੀ ਬੰਦਗੀ ਕਰਿਆ ਕਰਦੇ ਸਨ। ਅਤੇ ਜਦੋਂ ਉਹ ਪਿਸ਼ੌਰ ਦੇ ਇਲਾਕੇ ਵਿੱਚ ਇੱਕ ਦਿਨ ਰਾਤ ਨੂੰ 1:30-2 ਦਾ ਟਾਈਮ ਆ, ਉਹ ਜੁੜੇ ਬੈਠੇ ਅਕਾਲ ਪੁਰਖ ਵਾਹਿਗੁਰੂ ਨਾਲ ਸੁਰਤੀ ਜੋੜੀ ਬੈਠੇ ਬਾਬਾ ਜਵਾਲਾ ਸਿੰਘ ਜੀ, ਕਹਿੰਦੇ 5-7 ਪਠਾਣਾ ਨੇ ਆਣ ਕੇ ਉਹਨਾਂ ਨੂੰ ਘੇਰਾ ਪਾ ਲਿਆ। ਹੁਣ ਹਨੇਰਾ ਅਤੇ ਪਠਾਣਾ ਨੇ ਉੱਚੀ ਆਵਾਜ਼ ਵਿੱਚ ਆਖਿਆ ਕੌਣ ਹੈ ਤੂੰ? ਪਹਿਲੀ ਵਾਰ ਬਾਬਾ ਜੀ ਨੇ ਜਵਾਬ ਹੀ ਨਾ ਦਿੱਤਾ ਅਤੇ ਦੂਜੀ ਵਾਰ ਫਿਰ ਆਖਿਆ ਕੌਣ ਹੈ ਤੂੰ? ਬਾਬਾ ਜੀ ਨੇ ਫਿਰ ਅਣਗੌਲਿਆਂ ਕਰ ਦਿੱਤਾ। ਜਦੋਂ ਤੀਜੀ ਵਾਰ ਪਠਾਣਾ ਨੇ ਆਪਣੀਆਂ ਤੇਗਾਂ ਬੇਮਿਆਨ ਕਰਕੇ ਕਿਹਾ ਨਾ ਵੀ ਬੋਲਦਾ ਨਹੀਂ, ਜੇ ਨਾ ਬੋਲਿਆ ਹੁਣ ਅਸੀਂ ਵੱਢ ਕੇ ਸੁੱਟ ਦੇਣਾ, ਅਤੇ ਬਾਬਾ ਜੀ ਨੇ ਬੜੀ ਧੀਮੀ ਜਿਹੀ ਆਵਾਜ਼ 'ਚ ਕਿਹਾ, ਕਹਿੰਦੇ ਪਛਾਣ ਲਓ, ਪਛਾਣਦੇ ਨਾ ਹੀ। ਪਠਾਣ ਕਹਿੰਦੇ ਕੌਣ ਹੈ? ਬਾਬਾ ਜੀ ਦੇ ਜਿਹੜਾ ਜਵਾਬ ਸੀ ਨਾ, ਉਹ ਹਰੀ ਸਿੰਘ ਨਲੂਏ ਦੀ ਬਹਾਦਰੀ ਦਰਸਾਉਂਦਾ। ਬਾਬਾ ਜੀ ਕਹਿੰਦੇ ਮੈਂ ਹਰੀ ਸਿੰਘ ਨਲੂਏ ਦਾ ਭਰਾ। ਅਤੇ ਪਠਾਣ ਕਹਿੰਦੇ ਉਹਨੂੰ ਤਾਂ ਮਰੇ ਨੂੰ ਚਿਰ ਹੋ ਗਿਆ, ਹਰੀ ਸਿੰਘ ਨੂੰ ਆਪਾਂ ਸ਼ਹੀਦ ਕਹਿੰਦੇ ਹਾਂ, ਦੂਜੇ ਤਾਂ ਉਹ ਇੰਝ ਹੀ ਬੋਲਦੇ ਹੁੰਦੇ ਆ, ਉਹ ਕਹਿੰਦੇ ਉਹਨੂੰ ਤਾਂ ਮਰੇ ਨੂੰ ਚਿਰ ਹੋ ਗਿਆ। ਬਾਬਾ ਜੀ ਕਹਿੰਦੇ ਮਰੇ ਨੂੰ ਭਾਵੇਂ ਉਹਨੂੰ ਤੁਸੀਂ ਕਹਿੰਦੇ ਹੋ ਚਿਰ ਹੋ ਗਿਆ, ਪਰ ਜੇ ਦਰਸ਼ਨ ਕਰਨੇ ਆ ਨਾ ਹਰੀ ਸਿੰਘ ਦੇ, ਫਿਰ ਇੱਕ ਵਾਰ ਹੱਲਾ ਕਰੋ, ਤੁਹਾਨੂੰ ਹਰੀ ਸਿੰਘ ਨਲੂਆ ਵਿਖਾਵਾਂ। ਅਤੇ ਕਿਹੋ ਜਿਹਾ ਖੌਫ ਉਹਨਾਂ ਪਠਾਣਾਂ ਦੇ ਦਿਲ ਵਿੱਚ ਸਰਦਾਰ ਹਰੀ ਸਿੰਘ ਨਲੂਏ ਦੇ ਨਾਮ ਦਾ ਹੋਏਗਾ, ਉਹਦੇ ਸੰਸਾਰ ਤੋਂ ਜਾਣ ਤੋਂ 70-80 ਵਰਿਆਂ ਬਾਅਦ ਵੀ ਉਹ ਬਾਬਾ ਜੀ 'ਤੇ ਹੱਲਾ ਨਹੀਂ ਸੀ ਕਰ ਸਕੇ, ਵਾਪਸ ਮੁੜ ਗਏ ਸਨ। ਤੇ ਕਰਮਾਂ ਵਾਲਿਓ ਆਓ ਜੋ ਮੈਂ ਇਤਿਹਾਸ ਸਰਵਣ ਕਰਵਾ ਰਿਹਾ ਸੀ ਵਾਰ ਕਹਿਣੀ ਹੈ ਫਿਰ ਪ੍ਰੋਗਰਾਮ ਦੀ ਸਮਾਪਤੀ ਕਰ ਜਾਣੀ ਹੈ। ਸਰਦਾਰ ਮਹਾਂ ਸਿੰਘ ਨੇ ਚਿੱਠੀ ਲਿਖੀ ਅਤੇ ਨਾਲ ਹੀ ਕਹਿ ਦਿੱਤਾ ਕਹਿੰਦਾ ਮੈਂ ਮੌਤੋਂ ਨਹੀਂ ਡਰਦਾ, ਬਸ ਹਰੀ ਸਿੰਘ ਨਲੂਆ ਜੇ ਕੱਲ੍ਹ ਨੂੰ ਆ ਗਿਆ ਦਰਸ਼ਨ ਹੀ ਦੇ ਦਿੱਤੇ ਨਾ ਮੈਦਾਨੇ ਜੰਗ ਵਿੱਚ, ਜਿੱਤ ਆਪਣੀ ਯਕੀਨੀ ਹੈ। ਮੁੱਕਦੀ ਗੱਲ ਜੀ, ਹਰਸ਼ਰਨ ਕੌਰ ਚਿੱਠੀ ਲੈ ਕੇ ਜਮਰੌਦ ਦੇ ਕਿਲੇ ਤੋਂ ਪਿਸ਼ੌਰ ਦੇ ਕਿਲੇ ਵਿੱਚ ਪਹੁੰਚਦੀ ਹੈ ਜਿੱਥੇ ਜਾ ਕੇ ਉਹ ਹਰੀ ਸਿੰਘ ਨਲੂਏ ਨੂੰ ਮਿਲਦੀ ਹੈ। ਹਾਲਾਤ ਕੀ ਨੇ ਉਸ ਵੇਲੇ ਹਰੀ ਸਿੰਘ ਨਲੂਏ ਦੇ? ਮੰਜੇ 'ਤੇ ਲੇਟਿਆ ਹੋਇਆ, ਉੱਠਿਆ ਨਹੀਂ ਸੀ ਜਾਂਦਾ, ਸਰੀਰ ਨੂੰ ਤਾਪ ਚੜਿਆ ਹੋਇਆ ਸੀ। ਪਰ ਜਦੋਂ ਹਰਸ਼ਰਨ ਕੌਰ ਨੇ ਜਾ ਕੇ ਚਿੱਠੀ ਫੜਾਈ ਨਾ ਤੇ ਸਰਦਾਰ ਹਰੀ ਸਿੰਘ ਨੇ ਉਹ ਚਿੱਠੀ ਨੂੰ ਪੜਿਆ, ਮਹਾਂ ਸਿੰਘ ਨੇ ਭੇਜਿਆ ਖੱਤ ਭਰ ਕੇ, ਭਾਵੇਂ ਪਿਆ ਸੀ ਸਖਤ ਬਿਮਾਰ ਨਲੂਆ, ਜਿਉਂ ਜਿਉਂ ਪੜੀ ਜਾਵੇ ਜੋਸ਼ ਚੜੀ ਜਾਵੇ ਹੋ ਗਿਆ ਭਖ ਕੇ ਲਾਲ
1: ਅੰਗਿਆਰ ਨਲੂਆ।
0: ਭਾਵੇਂ ਲੱਖ ਹਕੀਮਾਂ ਨੇ ਮਨਾ ਕੀਤਾ, ਝੱਟ ਹੋ ਗਿਆ ਜੰਗ ਨੂੰ ਤਿਆਰ ਨਲੂਆ, ਭਾਵੇਂ ਦੇਹੀ ਨੂੰ ਸਖਤ ਸੀ ਤਾਪ ਚੜਿਆ, ਝੱਟ ਹੋ ਗਿਆ ਘੋੜੇ ਤੇ ਸਵਾਰ ਨਲੂਆ। ਰਾਤੋ ਰਾਤ 10,000 ਦੀ ਫੌਜ ਨੂੰ ਲੈ ਕੇ ਸਰਦਾਰ ਹਰੀ ਸਿੰਘ ਨਲੂਏ ਨੇ ਚਾਲਾ ਪਾ ਦਿੱਤਾ ਹੈ ਜੀ ਜਮਰੌਦ ਦੇ ਕਿਲੇ ਵੱਲ ਨੂੰ। ਰਸਤੇ ਵਿੱਚ ਬੁਰਜ ਹਰੀ ਸਿੰਘ ਕਿਲੇ, ਜਿਹੜਾ ਇੱਕ ਛੋਟਾ ਕਿਲਾ, ਉੱਥੇ ਕੁਝ ਸਮੇਂ ਲਈ ਫੌਜਾਂ ਨੇ ਰੋਕ ਕੇ ਆਰਾਮ ਕੀਤਾ। ਸਰਦਾਰ ਨੇ ਅਗਲੇ ਦਿਨ ਦੀ ਰਣਨੀਤੀ ਤਿਆਰ ਕੀਤੀ। ਦੋ ਜਰਨੈਲ ਹੋਰ ਨੇ, ਨਿਧਾਨ ਸਿੰਘ ਪੰਜ ਹੱਥਾ ਤੇ ਅਮਰ ਸਿੰਘ ਮਜੀਠੇ ਵਾਲਾ, ਤਿੰਨੇ ਜਰਨੈਲਾਂ ਨੇ ਬੈਠ ਕੇ ਹੁਣ ਰਣਨੀਤੀ ਤਿਆਰ ਕੀਤੀ ਹੈ। 10,000 ਦੀ ਫੌਜ ਤਿੰਨ ਹਿੱਸਿਆਂ ਵਿੱਚ, 3,000 ਫੌਜ ਦੀ ਕਮਾਂਡ ਨਿਧਾਨ ਸਿੰਘ ਦੇ ਹੱਥ ਵਿੱਚ, 3,000 ਫੌਜ ਦੀ ਕਮਾਂਡ ਅਮਰ ਸਿੰਘ ਦੇ ਹੱਥ ਵਿੱਚ ਤੇ 4,000 ਦੀ ਫੌਜ ਦੀ ਕਮਾਂਡ ਹਰੀ ਸਿੰਘ ਨਲੂਏ ਨੇ ਆਪਣੇ ਹੱਥ ਵਿੱਚ ਰੱਖੀ। ਨਾਲ ਹੀ ਕਹਿ ਦਿੱਤਾ, ਇੱਕ ਜਣਾ ਸੱਜੇ ਬੰਨਿਓ ਹੱਲਾ ਕਰਿਓ, ਦੂਜਾ ਖੱਬੇ ਬੰਨਿਓ, ਮੈਂ ਸਿੱਧੇ ਮੱਥੇ ਜਾ ਕੇ ਵੈਰੀ ਨੂੰ ਟੱਕਰੂੰ। ਮੁੱਕਦੀ ਗੱਲ ਜੀ, 30 ਅਪ੍ਰੈਲ ਦਾ ਦਿਨ ਚੜਿਆ, ਮਿਰਜ਼ਾ ਸਮੀ ਖਾਂ ਨੇ ਜਮਰੌਦ ਦੇ ਕਿਲੇ ਉੱਤੇ ਕਰ ਦਿੱਤਾ ਹੈ ਹੱਲਾ। ਮੈਦਾਨੇ ਜੰਗ ਵਿੱਚ ਲੋਹੇ ਤੇ ਲੋਹਾ ਖੜਕਣ ਲੱਗਾ, ਜਦੋਂ ਮੈਦਾਨੇ ਜੰਗ ਐਨ ਪੂਰਾ ਜੋਬਨ ਤੇ ਹੈ, ਇਸੇ ਵੇਲੇ ਆਣ ਹਰੀ ਸਿੰਘ ਨਲੂਏ ਨੇ ਮੈਦਾਨੇ ਜੰਗ ਵਿੱਚ ਦਿੱਤੇ ਨੇ ਦਦਾਰੇ। ਸ਼ਾਇਰ ਕਹਿੰਦਾ, ਰੱਖ ਰਕਾਬੇ ਪੈਰ ਸਿੰਘ ਘੋੜੇ ਤੇ ਚੜਿਆ, ਸਿਰ ਤੋਂ ਪੈਰਾਂ ਤੱਕ ਉਹ ਲੋਹੇ ਨਾਲ ਮੜਿਆ, ਦੋ ਧਾਰਾ ਫੌਲਾਦ ਦਾ ਹੱਥ ਖੰਡਾ
1: ਫੜਿਆ।
0: ਉਹ ਕਰ ਕਰ ਜਿਹਨੂੰ ਮਿਹਨਤਾਂ ਉਸਤਾਦਾਂ ਘੜਿਆ, ਉਹਨੂੰ ਪਾਨ ਚੜਾਈ ਜ਼ਹਿਰ ਦੀ ਰੱਤ ਮਿੱਝੇ ਸੜਿਆ, ਉਹਨੇ ਇੱਕ ਤੋਂ ਦੋ ਕਰ ਛੱਡਿਆ ਜਿਹੜਾ ਮੂਹਰੇ ਅੜਿਆ। ਤੇ ਮੈਦਾਨੇ ਜੰਗ ਪੂਰਾ ਜੋਬਨ ਤੇ ਮਿਰਜ਼ਾ ਸਮੀ ਖਾਂ ਹਰੀ ਸਿੰਘ ਨਲੂਏ ਦੇ ਸਾਹਮਣੇ ਆ ਗਿਆ, ਮੁਗਲ ਪਠਾਣਾ ਦਾ ਆਗੂ ਜਰਨੈਲ। ਸਰਦਾਰ ਨੇ ਆਖਿਆ, ਉਹ ਸਮੀ ਖਾਨਾ, ਕਾਹਨੂੰ ਬਗਾਨੇ ਪੁੱਤ ਮਰਵਾਉਣੇ ਆ, ਆ ਜਾ ਜੰਗ ਦਾ ਫੈਸਲਾ ਆਪਾਂ ਦੋਵੇਂ ਕਰਦੇ ਹਾਂ। ਮਿਰਜ਼ਾ ਸਮੀ ਖਾਂ ਵੀ ਹੋ ਗਿਆ ਤਿਆਰ, ਕਹਿੰਦਾ ਦੱਸ ਕਿਵੇਂ ਕਰਨੀ। ਸਰਦਾਰ ਕਹਿੰਦਾ, ਕਿਵੇਂ ਕਰਨੀ ਦਾ ਕੀ ਮਤਲਬ, ਮੈਂ ਤੇ ਨਹੀਂ ਤੇਰੇ ਤੇ ਚੜ ਕੇ ਆਇਆ, ਤੂੰ ਆਇਆ ਚੜ ਕੇ, ਕਿਤੇ ਤੇਰੇ ਦਿਲ ਦੀ ਦਿਲ 'ਚ ਨਾ ਰਹਿ ਜਾਏ, ਜਾ ਤੈਨੂੰ ਮੌਕਾ ਦਿੱਤਾ, ਜੰਗ ਦਾ ਫੈਸਲਾ ਆਪਾਂ ਦੋਵੇਂ ਕਰਦੇ ਹਾਂ ਤੇ ਪਹਿਲਾਂ ਵਾਰ ਵੀ ਤੂੰ ਕਰ ਲੈ ਤੇ ਤੈਨੂੰ ਹਰੀ ਸਿੰਘ ਨਲੂਆ ਜ਼ਬਾਨ ਦਿੰਦਾ ਤੇਰੇ ਕਿਤੇ ਹੋਏ ਵਾਰ ਨਾਲ, ਜੇ ਮੈਂ ਮਰ ਗਿਆ ਮੇਰੀਆਂ ਫੌਜਾਂ ਮੇਰੇ ਜਰਨੈਲ ਸਾਰੇ ਕਿਲੇ ਖਾਲੀ ਕਰਕੇ ਚਲੇ ਜਾਣਗੇ ਤੁਹਾਡੇ ਹਵਾਲੇ ਕਰਕੇ, ਪਰ ਹਾਂ ਜੇ ਤੇਰਾ ਵਾਰ ਨਾ ਚੱਲਿਆ ਫਿਰ ਵਾਰ ਕਰੇਗਾ ਹਰੀ ਸਿੰਘ, ਪਹਿਲਾਂ ਤੈਨੂੰ ਸੋਧਾਂਗਾ, ਫਿਰ ਬਾਅਦ 'ਚ ਜਿਹੜਾ 50,000 ਟਿੱਡੀ ਦਾ ਲੈ ਕੇ ਆ ਇਹਨਾਂ ਨਾਲ ਵੀ ਮੈਂ ਆਪ ਹੀ ਨਜਿੱਠ ਲਊਂ। ਮੁੱਕਦੀ ਗੱਲ ਜੀ, ਮਿਰਜ਼ਾ ਸਮੀ ਖਾਂ ਨੇ ਕੀਤਾ ਫਿਰ ਹਰੀ ਸਿੰਘ ਨਲੂਏ 'ਤੇ ਪਹਿਲਾ ਵਾਰ, ਸਰਦਾਰ ਨੇ ਢਾਲ ਨਾਲ ਰੋਕ ਲਿਆ। ਦੂਜਾ ਵਾਰ ਕੀਤਾ, ਉਹ ਵੀ ਸਰਦਾਰ ਨੇ ਰੋਕ ਲਿਆ। ਅਤੇ ਜਦੋਂ ਤੀਜਾ ਵਾਰ ਕੀਤਾ ਨਾ ਮਿਰਜ਼ਾ ਸਮੀ ਖਾਂ ਨੇ ਢਾਈਂਦੇ ਜੇ ਦਿਲ ਨਾਲ, ਦੋ ਖਾਲੀ ਗਏ ਚੱਲਣਾ ਅਤੇ ਤੀਜਾ ਵੀ ਨਹੀਂ। ਮਿਰਜ਼ਾ ਸਮੀ ਖਾਂ ਨੂੰ ਵੀ ਪਤਾ ਜਦੋਂ ਤੀਜਾ ਵਾਰ ਖਾਲੀ ਗਿਆ ਲੱਗਾ ਭੱਜਣ ਮੈਦਾਨੇ ਜੰਗ ਨੂੰ ਛੱਡ ਕੇ। ਹਰੀ ਸਿੰਘ ਨਲੂਆ ਬੱਬਰ ਸ਼ੇਰ ਵਾਂਗ ਕਰਜਿਆ, ਉਹ ਸਮੀ ਖਾਨਾ ਇਹ ਮਰਦਾਂ ਵਾਲੀ ਘਰ ਥੋੜੇ ਹੈ, ਸ਼ਰੀਕਾਂ ਘਰੇ ਭਾਜ ਭੇਜ ਦਈਏ ਤੇ ਨਿਉਂਦਰਾ ਤੇ ਉਡੀਕ ਲੈਣਾ ਚਾਹੀਦਾ। ਤਿੰਨ ਵਾਰ ਕਰ ਚੱਲਿਆ ਤੈਨਾਂ, ਤੈਨੂੰ ਨਹੀਂ ਆਉਂਦਾ ਵਾਰ ਕਰਨਾ, ਮੈਂ ਦੱਸਦਾ ਵਾਰ ਕਰੀਦਾ ਕਿਵੇਂ ਹੈ। ਸੂਰਮੇ ਨੇ ਪੜ੍ਹੀ ਹੈ ਉਸ ਵੇਲੇ ਵੀਰ ਰਸੀ ਬਾਣੀ, ਖੰਡ ਵਿਹੰਡ ਖਲ ਦਲ ਖੰਡ ਅਤਰਣ ਮੰਨਗ ਬਰਬਣ ਨੰਗ ਪੁੱਦਾਂ ਡ ਖੰਡ ਤੇਜ ਪ੍ਰਚੰਡ ਜੋਤ ਅਮਨਗ ਭਾਨ ਪ੍ਰਭੰਗ ਸੁਖ ਸੰਤਾ ਕਰਨਗ ਦੁਰਮਤ ਦਰਨਗ ਕਲਪਿਕ ਹਰ ਨੰਗ ਅਸਰ ਨੰਗ ਜੈ ਜੈ ਜੈ ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਪਾਰਨ ਜੈ ਤੇ ਗੰਗ
1: ਜੈ ਤੇ ਗੰਗ ਜੈ ਤੇ ਗੰਗ
0: ਪੜ ਕੇ ਵੀਰ ਰਸੀ ਬਾਣੀ। ਸਰਦਾਰ ਹਰੀ ਸਿੰਘ ਨਲੂਏ ਨੇ ਮਿਰਜ਼ਾ ਸਮੀ ਖਾਂ ਤੇ ਕੈਰੀ ਹੱਲਾ ਕੀਤਾ, ਬਲਬਲਾ ਵਾਹ ਕੈਸੇ।

0: Ja,
1: I got it all in one.
0: Get out, honey, sing another way.

0: ਸੂਰਮਿਆਂ ਦੇ ਸਾਹਮਣੇ
1: ਭੱਜੇ ਜਿਵੇਂ ਕਿਤੜਾ ਦੀ ਤਾਰ ਆ ਜਾ ਜੋਰ ਅਜ਼ਮਾ ਕੇ

0: ਜਾਣਨੀ ਓ ਤੇ ਬਣਾ
1: ਜਿੱਤਣ ਮਾਰ ਕੇ ਤਾਰ ਵਾਰ ਕਰ ਲੈ ਤੂੰ ਆ ਕੇ ਵਿੱਚ
0: ਜੋਸ਼ ਦੇ
1: ਖਾ ਕੇ ਕਸਮ ਚੁੱਕੀ
0: ਤਲਵਾਰ
1: ਭੱਜੇ ਜਾਂਦੇ ਹੋ
0: ਮੇਰੀ ਦਾਦੇ
1: ਭੱਜੇ ਜਾਂਦੇ ਸਮੀਖਾ ਤਾਈਂ ਦੇ ਕੇ ਓ ਖੰਡਾ

0: ਪਠਾਣਾ ਨੇ ਮੈਦਾਨ ਸੀ ਕਰਤਾ ਪਠਾਣਾ ਨੇ ਮੈਦਾਨ ਸੀ ਉਹ ਲਿਆ ਖਾਲਸੇ ਮੈਦਾਨ ਪੀਏ ਮਾਰ ਯਾਦ ਰਪਾ ਜੱਗ ਰਹਿੰਦੀਆਂ ਮਰਦਾ ਤੇਰੀਆਂ ਜੱਗ ਵਿੱਚ ਰਹਿੰਦੀਆਂ ਹਰੀ ਸਿਆਂ ਤੇਰੀਆਂ ਹਾਜੀ ਹਾਂ ਬਰਾ ਤੁਰਿਆ ਜਾਣ
1: ਇੱਕੋ ਵਾਰ ਸਰਦਾਰ ਨੇ ਕੀਤਾ ਤੇ ਆਪਣਾ ਸ਼ਸਤਰ 6 ਇੰਚ ਮਿਰਜ਼ਾ ਸੰਮੀ ਖਾਨ ਦੇ ਸਰੀਰ ਦੇ ਅੰਦਰ ਧਸਾ ਦਿੱਤਾ ਉਹਨੇ ਲੋਹੇ ਦੀ ਸੰਜੋਪ ਹੀ ਨਹੀਂ ਸੀ ਜਦੋਂ ਖਿੱਚਿਆ ਨਾ ਸ਼ਸਤਰ ਬਾਹਰ ਲਹੂ ਦਾ ਪਿਆ ਫੁਆਰਾ ਮਿਰਜ਼ਾ ਸੰਮੀ ਖਾਨ ਚਰਨਾਂ ਦੇ ਢਹਿ ਪਿਆ ਕਹਿੰਦਾ ਬਸ ਹੁਣ ਜਾਨ ਬਖਸ਼ ਦੇ ਸਰਦਾਰ ਕਹਿੰਦਾ ਮੇਰੇ ਗੁਰੂ ਦਾ ਹੁਕਮ ਹੈ ਦਰ ਆਏ ਤੇ ਵਾਰ ਨਹੀਂ ਪਰ ਤੂੰ ਸ਼ਰਨ ਪੈ ਗਿਆ ਖਾਲਸੇ ਦੀ ਜਾ ਜਾਨ ਦਿੱਤੀ ਹੈ ਤੇਰੀ ਬਖਸ਼ ਪਰ ਮੁੜ ਕੇ ਨਾ ਜਾਇਓ ਜਦੋਂ ਵੀ ਆਉਂਗੇ ਹਰੀ ਸਿੰਘ ਨਲੂਆ ਤੁਹਾਨੂੰ ਇੱਥੇ ਹੀ ਮਿਲੇਗਾ ਇਸੇ ਪ੍ਰਸੰਗ ਦੇ ਅਗਲੇ ਅਧਿਆਏ ਦੇ ਵਿੱਚ ਭਾਵੇਂ ਸੂਰਮੇ ਦੀ ਸ਼ਹਾਦਤ ਵੀ ਹੋ ਜਾਂਦੀ ਹੈ ਪਰ ਅਖੀਰਲੀ ਰੀਤ ਸਦਰ ਉਹੀ ਸੀ ਵੀ ਮੇਰਾ ਚਿਖਾ ਸਿੰਘਾਸਣ ਆਖਰੀ ਵਿੱਚ ਕਿਲੇ ਬਣਾਉਣਾ ਮੇਰਾ ਮੂੰਹ ਕਾਬਲ ਵੱਲ ਰੱਖਣਾ ਜਦੋਂ ਲਾਂਬੂ ਲਾਉਣਾ ਮੇਰਾ ਹੱਥੀ ਖੰਡਾ ਪਰਖਿਆ ਮੇਰੇ ਨਾਲ ਟਿਕਾਉਣਾ ਕਰਮਾਂ ਵਾਲੇ ਉਹ ਸੂਰਮਿਆਂ ਦੀ ਸ਼ਹਾਦਤ ਨੂੰ ਸਿੱਜਦਾ ਹੈ ਜੋ ਵੀ ਕਹਿੰਦੇ ਬੋਲ ਪੁਗਾ ਦਿੰਦੇ ਫੜਾਂ ਫੋਕੀਆਂ ਸੂਰਮੇ ਮਾਰਦੇ ਨਹੀਂ ਕੌਮੀ ਮੰਦਰ ਦੀ ਕਰਨ ਬੁਨਿਆਦ ਪੱਕੀ ਨਿਰੇ ਰੇਤ ਦੇ ਮਹਿਲ ਉਸਾਰਦੇ ਨਹੀਂ ਆਵੇ ਚੈਨ ਨਾ ਉਹਨਾਂ ਦੀ ਆਤਮਾ ਨੂੰ ਕਰਜ਼ਾ ਜਦੋਂ ਤੱਕ ਸਿਰੋਂ ਉਤਾਰਦੇ ਨਹੀਂ ਸੂਰੇ ਸਿਰਾਂ ਦੀ ਬਾਜ਼ੀ ਲਾ ਜਾਂਦੇ ਪਰ ਬਾਜ਼ੀ ਅਣਖ ਦੀ ਕਦੇ ਵੀ ਹਾਰਦੇ ਨਹੀਂ ਇਹਨੀ ਕੁ ਹਾਜ਼ਰੀ ਪ੍ਰਵਾਨ ਕਰੋ ਜੀ ਸਮੁੱਚੀਆਂ ਸੰਗਤਾਂ ਨੇ ਬਹੁਤ ਮਾਣ ਸਤਿਕਾਰ ਬਖਸ਼ਿਸ਼ ਕੀਤਾ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ ਇੱਥੋਂ ਦੀ ਸਮੁੱਚੀ ਮੈਨੇਜਮੈਂਟ ਦਾ ਜਿਨ੍ਹਾਂ ਨੇ ਬੇਨਤੀ ਨੂੰ ਪ੍ਰਵਾਨ ਕਰਕੇ ਸੰਗਤਾਂ ਵਿੱਚ ਖੜ੍ਹ ਕੇ ਸਤਿਗੁਰਾਂ ਦਾ ਜਸ ਸ਼ਹੀਦਾਂ ਦਾ ਜਸ ਗਾਉਣ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ ਅਤੇ ਕਰਮਾਂ ਵਾਲੇ ਉਹ 17 ਅਗਸਤ ਤੱਕ ਦਾਸ ਦਾ ਜਥਾ 1 ਮਹੀਨੇ ਤੱਕ ਇੰਗਲੈਂਡ ਦੀ ਧਰਤੀ 'ਤੇ

ਬੜੀ ਸਤਿ ਬਖਸ਼ਿਸ਼ ਹੈ ਢਾਡੀ ਜਥੇ ਦੇ ਉੱਤੇ ਗਿਆਨੀ ਗਰਜਾ ਸਿੰਘ ਜੀ ਇਹ ਮਾਨਪੁਰ ਅਤੇ ਫਿਰ ਵੀ ਕਿਤੇ ਡਰ ਵੀ ਆਏ ਤਾਂ ਇਸੇ ਨੰਬਰ ਜਿੱਥੇ ਅੱਗੇ ਹੋ ਕੇ ਕਿਤੇ ਅਜੀਤ ਸਿੰਘ ਸਾਡੇ ਕਰਦੇ ਹੁੰਦੇ ਆ ਅਤੇ ਤੁਸੀਂ ਕਰਕੇ ਹਾਜ਼ਰੀ ਭਰਿਓ। ਬਹੁਤ ਧੰਨਵਾਦ ਤੁਹਾਡਾ ਸਭ, ਤੁਹਾਨੂੰ ਅਸੀਂ ਤੁਹਾਡੇ ਅਰਦਾਸ ਕਰਦੇ ਹਾਂ, ਸਾਨੂੰ ਹੋਰ ਚੜ੍ਹਦੀਆਂ ਕਲਾਂ ਵਾਸਤੇ ਹੋਰ ਪ੍ਰਚਾਰ ਕਰਨ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਪਾਠ ਆਰੰਭ ਕਰਨ ਲੱਗੇ ਸਾਡੇ ਅਤੇ ਸਮਾਂ ਕਰਕੇ ਪਰਿਵਾਰ ਬੈਠਾ ਆ ਸੰਗਤ ਦੇ ਵਿੱਚ ਆਇਆ ਅਤੇ ਇਸ ਤਰੀਕੇ ਕਰਕੇ ਥੋੜ੍ਹਾ ਸਮਾਂ ਤੁਹਾਨੂੰ ਜ਼ਿਆਦਾ ਹੋਰ ਨਹੀਂ ਦੇ ਸਕੇ। ਹੈਂ ਹਾਂਜੀ ਹਾਂਜੀ, ਬਾਬੀ ਸਿੰਘ ਦੇ ਦਸਾਂਝ ਦੇ ਪਰਿਵਾਰ ਵੱਲੋਂ ਇਹ ਆਰੰਭ ਹੋਣ ਲੱਗੇ ਸਾਡੇ ਪਾਠ ਅਤੇ ਪਰਿਵਾਰ ਦੇ ਮੈਂਬਰ ਹਾਜ਼ਰ ਆ ਇੱਥੇ ਅਤੇ ਧੰਨਵਾਦ ਆ ਕਰੀ ਫਿਰ ਤੁਹਾਡੀ ਜਿੱਥੇ ਦਾ ਮਿਊਜ਼ੀਅਮ ਸਾਡਾ ਦੇਖ ਜਾ ਜਾਂਦੇ ਦੇਖ ਕੱਢੇ ਆ। ਹੈਂ ਅੱਜ ਦੇਖ ਕੇ ਜਾਇਓ, ਮੇਰੇ ਖਿਆਲ ਜੇ ਕੋਈ ਸਿੱਖਾਂ ਦਾ ਮਿਊਜ਼ੀਅਮ ਹੈਗਾ, ਮੈਂ ਪਾਕਿਸਤਾਨੀ ਮਿਊਜ਼ੀਅਮ ਵੀ ਦੇਖਿਆ, ਮੈਂ ਉਸ ਹਵੇਲੀ 'ਚ ਵੀ ਗਿਆ ਜਿਹਦੀ ਮੈਂ ਵਜ਼ੀਰ ਦੀ ਗੱਲ ਕਰਦਾ ਹੈਗਾ, ਰਣਜੀਤ ਸਿੰਘ ਦੀ ਨਜ਼ੁਮੀਦੀਨ ਹੁੰਦਾ ਸੀ ਨਾ ਉਹਦਾ, ਮੇਰੇ ਖਿਆਲ ਮੈਂ ਖਿਆਲ ਪੂਰਾ ਭੁੱਲ ਗਿਆ। ਹਾਂਜੀ ਉਹਦੇ ਘਰ ਵੀ ਕਾਫੀ ਸਮਾਨ ਸੀਗਾ ਅਤੇ ਚਲੋ ਜਿਹੜਾ ਮਿਊਜ਼ੀਅਮ ਲਾਹੌਰ ਵਾਲਾ ਕਹਿ ਲਓ, ਉੱਥੇ ਬਹੁਤ ਵਾਰੀ ਗਏ, ਮੈਂ 10-15 ਵਾਰੀ ਗਏ ਹੋਣੇ ਹੈਗੇ ਆ। ਜਾਣੇ ਜਾਣੇ ਸਾਡੇ ਕੁਝ ਗਲਤੀਆਂ ਹੁੰਦੀਆਂ ਰਹੀਆਂ, ਅਕਾਲੀ ਸਰਕਾਰ ਨੇ ਵੀ ਕੀਤੀਆਂ, ਅਸੀਂ ਵੀ ਕੀਤੀਆਂ, ਆਓ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰੀਏ। ਧੰਨਵਾਦ, ਆਓ ਆਪਾਂ ਹੁਣ ਪਾਠ ਸਾਹਿਬ ਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ,

ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧ ਸਹੋਦਰਾ, ਗੁਰਦੇਵ ਦਾਤਾ ਨਾਮ ਅਦਿੱਤਿਆ, ਗੁਰਦੇਵ ਮੰਥਨ ਵਰੋਦਰਾ, ਗੁਰਦੇਵ ਸ਼ਾਂਤ ਸਤ ਬੁਰ, ਗੁਰਦੇਵ ਪਰਖ ਪਰਖਰਾ, ਗੁਰਦੇਵ ਤੀਸਮ ਸਬਰ, ਗੁਰਗਿਆਨ ਮਜਨ ਪਰੰਪਰਾ, ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤ ਪਵਿੱਤ ਕਰਾ, ਗੁਰਦੇਵ ਆ ਜਗਾਇ ਜੁਗਲਰ, ਗੁਰਦੇਵ ਮੰਤ ਹਰ ਜਪ ਉਦਰਾ, ਗੁਰਦੇਵ ਸੰਗਤ ਮੇਲ ਕਰ ਕਿਰਪਾ, ਮੂੜ ਪਾਪੀ ਜਿਸ ਲਗ ਤਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਾਮਸਕਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਾਮਸਕਰਾ, ਪੌੜੀ ਸੁਖਮਣੀ ਮਹੱਲਾ ਪੰਜਵਾਂ, ਸਲੋਕ ਪ੍ਰਸਾਦ, ਆਦਿ ਗੁਰ ਇਹਨਾਂ ਮੇ, ਜੁਗਾਦ ਗੁਰ ਇਹਨਾਂ ਮੇ, ਸਤਿਗੁਰ ਨਵੇਂ ਸ੍ਰੀ ਗੁਰਦੇਵ ਨਾਮੀ ਅਸ਼ਟਪਦੀ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇ ਤਨ ਮਹਿਮ ਬਟਾਵੋ, ਸਿਮਰੋ ਜਾਸੁਭ ਸੰਬਰ ਏਕੇ, ਨਾਮ ਜਪਤ ਅਗਣਤ ਅਨੇਕੇ, ਵੇਦ ਪ੍ਰਾਨ ਸਿਮਰਤ ਸੁਧ ਆਖਰ ਕੀਨੇ, ਰਾਮ ਨਾਮ ਇੱਕ ਆਖਰ ਕਿਨਕਾ ਏਕ, ਜਿਸ ਜੀਵ ਵਸਾਵੇ ਤਾਂ ਕਿ ਮਹਿਮਾ ਗਨੀ ਨ ਆਵੇ, ਕਾਂਖੀ ਏਕੇ ਦਰ ਤੁਤਹਾਰੋ, ਨਾਨਕ ਉਂਗਤਾਂ ਮੂਹਰੇ ਉਧਾਰੋ, ਸੁਖਮਣੀ ਸੁਖ ਅਮਰ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ ਰਹਾਉ, ਪ੍ਰਭ ਕੇ ਸਿਮਰ ਗਰਮ ਨਾਮ ਬਸੇ, ਪ੍ਰਭ ਕੇ ਸਿਮਰ ਦੁਖ ਜਮ ਨਸੇ, ਪ੍ਰਭ ਕੇ ਸਿਮਰ ਕਾਲ ਪਰ ਹਰੇ, ਪ੍ਰਭ ਕੇ ਸਿਮਰ ਦੁਸ਼ਮਣ ਟਰੇ, ਪ੍ਰਭ ਸਿਮਰਤ ਕੇ ਬਿਘਨ ਲਾਗੇ, ਪ੍ਰਭ ਕੇ ਸਿਮਰਤ ਆਂਦੇ ਜਾਗੇ, ਪ੍ਰਭ ਕੇ ਸਿਮਰ ਭਉ ਨਾ ਵਿਆਪੇ, ਪ੍ਰਭ ਕੇ ਸਿਮਰ ਦੁੱਖ ਨਾ ਸੰਤਾਪੇ, ਪ੍ਰਭ ਕਾ ਸਿਮਰ ਸਾਧ ਕੇ ਸੰਗ, ਸਰਮਧਾਨ ਨਾਨਕ ਹਰ ਰੰਗ, ਪ੍ਰਭ ਕੇ ਸਿਮਰ ਰਹਿਦ ਸਹਿਦ ਨੋ ਨਿਧ, ਪ੍ਰਭ ਕੇ ਸਿਮਰ ਗਿਆਨ ਧਿਆਨ ਤਤ ਬੁੱਧ, ਪ੍ਰਭ ਕੇ ਸਿਮਰਨ ਜਪਤਾ ਪੂਜਾ, ਪ੍ਰਭ ਕੇ ਸਿਮਰਨ ਬਿਨ ਸੇ ਦੂਜਾ, ਪ੍ਰਭ ਕੇ ਸਿਮਰਨ ਤੀਰਥ ਇਸਨਾਨੀ, ਪ੍ਰਭ ਕੇ ਸਿਮਰ ਦਰਗਹਿ ਮਾਨੀ, ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਪ੍ਰਭ ਕੇ ਸਿਮਰ ਸੁਫਲ ਫਲਾ, ਸੇ ਸਿਮਰੇ ਜਨ ਆਪ ਸਿਮਰਾਏ, ਨਾਨਕ ਤਾਕੇ ਲਾਗੋਂ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁੱਝੇ, ਪ੍ਰਭ ਕੇ ਸਿਮਰਨ ਸਭ ਕੇ ਸੂਝੇ, ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮਰਤ ਮਾਹੇ ਸਮਾਏ, ਪ੍ਰਭ ਜੇ ਬਸੇ ਸਾਧ ਕੇ ਰਸਨਾ, ਨਾਨਕ ਜਾਨਕਾ ਦਾ ਤਨ ਦਸਨਾ, ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇਹ ਮੋਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰ ਸੇ ਸੁਖਵਾਸੀ, ਪ੍ਰਭ ਕੇ ਸਿਮਰ ਸਦਾ ਬਨਵਾਸੀ, ਸਿਮਰਨ ਤੇ ਲਾਗੇ ਜਨ ਆਪ ਦਿਆਲਾ, ਨਾਨਕ ਜਨ ਕੀ ਮੰਗੇ ਰਵਾਲਾ, ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿੰਨ ਸਦ ਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿੰਨ ਸੁਖ ਬਿਹਾਵੇ, ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ, ਪ੍ਰਭ ਕੋ ਸਿਮਰੇ

0: ਨਿਰਮ ਰੀਤਾ ਪ੍ਰਭ ਕੋ ਸਿਮਰੇ ਤੇ ਆਨੰਦ ਕਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਧਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬ ਹੁਨਾ ਝੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿ ਸੁਮਾਨੀ ਪ੍ਰਭ ਕੇ ਸਿਮਰਨ ਨੇਚਲ ਆਸਨ ਪ੍ਰਭ ਕੇ ਸਿਮਰਨ ਕਮਲ ਵਿਗਾਸਨ ਪ੍ਰਭ ਕੇ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਨ ਕਉ ਪ੍ਰਮਿਆ ਨਾਨਕ ਤਿਨ ਜਨ ਸਰਣੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਵਪਾਏ ਹਰ ਸਿਮਰਨ ਪੈ ਸਹਿਜ ਜਤੀ ਦਾਤੇ ਹਰ ਸਿਮਰਨ ਨੀਚ ਚੌਂ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬਜਾਇਆ ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ ਸਲੋਕ ਦੀਨ ਦਰ ਦੁੱਖ ਪੰਜਨਾ ਕੜ ਕੜ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਆਸ਼ਪਤੀ ਜੈ ਮਾਤ ਪਿਤਾ ਸੁਤ ਮੀਤਨ ਭਾਈ ਮਨ ਉਹਾਂ ਦਮ ਤੇਰੇ ਸੰਗ ਸਹਾਈ ਜੈ ਮਹਾਂ ਭਿਆਨ ਦੂਤ ਜਮ ਦਲੇ ਤਾਂ ਕੇਵਲ ਨਾਮ ਸੰਗ ਤੇਰੇ ਚੱਲੇ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁੰਨ ਚਰਨ ਕਰਤ ਨਿਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰਾ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧ ਨਾ ਪਰੇ ਹਰ ਕਾ ਨਾਮ ਜਪਤ ਨਿਸਤਰੇ ਆਨਕ ਮਾਇਆ ਰੰਗ ਤਿੱਖ ਨਾ ਬਝਾਵੇ ਹਰ ਕਾ ਨਾਮ ਜਪਤ ਅਗਾਵੇ ਜੇ ਮਾਰ ਗਏ ਜਾਤ ਅਕੇਲਾ ਤੇ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਏ ਛੂਟਤ ਨਾਹੀ ਕੋਟ ਲਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਬਿਗਨ ਜਾਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਬਸਰਾਮ ਹਉ ਮੈਲਾ ਮਲ ਕਬਣਾ ਧੋਵੇ ਹਰ ਕਾ ਨਾਮ ਕੋਟ ਪਾਪ ਖੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧਕ ਸੰਗ ਜੇ ਮਾਲਕ ਕੇ ਗਨੇ ਜਾਏ ਨਾ ਕੋਸਾ ਹਰ ਕਾ ਨਾਮ ਊਹਾਂ ਸੰਗ ਤੋਸਾ ਜੈ ਪੈਂਡੇ ਮਹਾਂ ਅੰਧ ਗੁਵਾਰਾ ਹਰ ਕਾ ਨਾਮ ਸੰਗ ਉਜਿਆਰਾ ਜੈ ਪੰਥ ਤੋਰਾ ਕੋਰਨਾ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਣੂ ਜੈ ਮਹਾਂ ਭਿਆਨ ਤਪਤ ਬਹੁ ਘਾਮ ਤੈ ਹਰ ਕੇ ਨਾਮ ਕੇ ਤੁਮ ਉਪਰ ਸ਼ਾਮ ਜੈ ਤ੍ਰਿਖਾ ਮਤ ਤੁਜੇ ਅਕਰਖੇ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੇ ਭਗਤ ਜਿਨਾ ਕੇ ਬਰਤ ਰਨਾਮ ਸੰਤ ਜਿਨਾ ਕੇ ਮਨ ਬਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਦ ਹਰ ਜਨ ਕੇ ਹਰ ਨਾਮ ਨਿਧਾਨ ਪਾ ਬ੍ਰਹਮਣ ਜਾਂ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੇ ਬਿਰਤ ਵਿਵੇਕੇ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੇ ਨਾਮ ਜਨ ਕੋ ਤ੍ਰੈਵਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨ ਭੰਗ ਹਰ ਕਾ ਨਾਮ ਜਨ ਕੇ ਬੜਿਆਈ ਹਰ ਕੇ ਨਾਮ ਨਾ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਿਛ ਨਾਹੇ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟਨੇ ਛਪੇ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੀਤੇ ਤਰੇ ਪਾਰ ਜਾਤ ਹੈ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ ਨਾਮ ਕੇ ਮਹਿਮਾ ਸੰਤ ਰਿਧ ਵਸੇ ਸੰਤ ਪ੍ਰਤਾਪ ਦੁਰਤ ਸਭ ਨਸੇ ਸੰਤ ਕਾ ਸੰਗ ਬੜਭਾਗੀ ਪਾਈਏ ਸੰਤ ਕੀ ਸੇਵਾ ਨਾਮ ਤੇ ਆਈਏ ਨਾਮ ਤੁਲ ਕੁਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਰੋਕ ਬਹੁਤ ਸਾਸਤੁਰ ਬਹੁਤ ਸਿਮਰਤੀ ਪੇਖੇ ਸਾਡੇ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਆਸ਼ਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸਾਹਤਰ ਸਿਮਰਤ ਬਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਣਖ ਪ੍ਰਕਾਰ ਕੀਏ ਬਹੁ ਜਤਨਾ ਪੌਨ ਦਾਨ ਹੋਮੈ ਮੈਂ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌਖਣ ਪ੍ਰਥਮੇ ਫਿਰੇ ਚਿਰ ਜੀਵੇ ਮਹਾਂ ਉਦਾਸ ਤਪੀ ਸਰ ਤੀਵੇ ਹਗਨ ਮੈਂ ਹੋਮਤ ਪਰਾਨ ਕਨਕ ਅਸਵ ਹੈਬਰ ਭੂਮਦਾਨ ਨਿਓਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮ ਕਰ ਸੀਰ ਕਟਾਵੇ ਤੋਪੀ ਹੋਮੈ ਮੈਲ ਨਾ ਜਾਵੇ ਹਰ ਕੇ ਨਾਮ ਸਮਸਰ ਕਿਛ ਨਾਹੀ ਨਾਨਕ ਗੁਰਮੁਖ ਨਾਮ ਜਾਪਤ ਗਤ ਪਾਹੀ ਮਨ ਕਾਮਨਾ ਦੀਰਸ ਦੇ ਛੁਟੇ ਗਰਭ ਗਵਾਨਾ ਮਨ ਤੇ ਹੁਟੇ ਸੋਚ ਕਰੇ ਦਿਨ ਸੋ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਟਰੇ ਜਲ ਧੋਵੇ ਦੁਹ ਦੇ ਅਨੀਤ ਜਲ ਧੋਵੇ ਬਹੁ ਦੇ ਅਨੀਤ ਸੁਜ ਕਾਹੋ ਕਾਤੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਾਤਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਪਉ ਵਿਆਪੇ ਅਣਕ ਜਤਨ ਕਾ ਤ੍ਰਿਸਨਾ ਧਰਾਪੇ ਭੇਖ ਅਨੇਕ ਅਗਨ ਨੇ ਬੁਝੇ ਕੋਟ ਉਪਾਵ ਦਰਗਹਿ ਨ ਸੀਜੇ ਛੂਟਤ ਨਾਹੀ ਉਬ ਪਿਆਲ ਮੋਹੇ ਬਿਆਪੇ ਮਾਇਆ ਜਾਲ ਅਬਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲੇ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮਾਗੈ ਸਾ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦ ਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾ ਸੰਗੇ ਹੋਮੈ ਚੋਰੇ ਜੇ ਕੋ ਜਨਮ ਮਰਨ ਤੇ ਡਰੇ ਸਾ ਜਨਾ ਕੀ ਸਰਣੀ ਪਰੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾਕਾ ਮਨ ਹੋਏ ਸਗਲੀ ਕਰੀਨਾ ਹਰ ਹਰ ਨਾਮ ਤਿੰਨ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਟਾਨਾ ਪੇਖੇ ਸਗਲ ਸਿਰਠ ਸਾਜਨਾ ਸੁਖ ਦੁੱਖ ਜਨ ਸਮਦਰ ਸਚੇਤਾ ਨਾਨਕ ਪਾਪ ਪੁੰਨੇ ਲੇਪਾ ਨਿਰਧਨ ਕੋ ਧਨ ਤੇਰੋ ਨਾਉ ਨਥਾਮੇ ਕੋ ਨਾਉ ਤੇਰਾ ਥਾਉ ਨਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਦਮਤ ਜਾਨੂ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੇ ਉਸਤ ਤੁਮ ਤੇ ਹੋਏ ਨਾਨਕ ਅਵਨ ਜਾਨ ਸੁਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਰ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੈ ਕਟ ਬਸੇ ਹਰ ਨਾਮ ਸਲੋਕ ਨਿਰਗੁਣ ਯਾਰਿ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਵੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਮਰ ਮੂਲ ਤੇ ਕਮਰ ਦਿਸ਼ਟਾਨੀ ਦੇਨ ਤੂੰ ਸਾਜ ਸਵਾਰ ਸਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਬਵਸਥਾ ਤੁਝੇ ਪਿਆਰੇ ਦੂਧ ਪਰ ਜੋਵਨ ਭੋਜਨ ਸੁਖ ਤੂਦ ਬਿਰਧ ਪਿਆ ਉੱਪਰ ਸਾਖ ਸੈਨ ਮੁਖ ਅਪਿਆਉ ਬੈਠ ਕੋ ਦੇਣ ਇਹ ਨਿਰਗੁਣ ਗੁਣ ਕੁਸੁ ਨਾ ਬੂਝੇ ਬਖਸ ਲਿਓ ਤੋ ਨਾਨਕ ਸੀਜੇ ਜੇ ਪ੍ਰਸਾਦ ਤਪ ਉੱਪਰ ਸੁਖ ਬਸੇ ਸੁਰਤ ਭਰਾਤ ਮੀਤ ਬਨਤਾ ਸੰਗ ਹੱਸੇ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਪਕ ਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਬਰ ਸੰਗ ਰਚਨਾ ਐਸੇ ਦੁੱਖ ਮੂੜ ਅੰਧ ਵਿਆਪੈ ਨਾਨਕ ਕਾੜ ਲਿਹੋ ਪਰਾ ਵਿਆਪੇ ਆਦ ਅੰਤ ਜੋ ਰਾਖਨ ਹਾਰ ਤੇ ਸਿਉ ਪ੍ਰੀਤ ਨਾ ਕਰੇ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੇ ਤਾ ਸੁ ਮੂੜਾ ਮਨ ਨੇ ਲਾਵੇ ਜੋ ਠਾਕਰ ਸਸਦਾ ਹਜੂਰੇ ਤਾ ਕੋ ਅੰਧਾ ਜਾਨ ਦਜੂਰੇ ਜਾ ਕੀ ਟਹਿਲ ਪਾਵੇ ਦਰਗਹਿ ਮਾਨ ਤਿਸੇ ਬਸਾਰੇ ਮੁਗਧ ਜਾਨ ਸਦਾ ਸਦਾ ਏ ਪੂਲਣ ਹਾਰ ਨਾਨਕ ਰਾਖਨ ਹਾਰ ਵਪਾਰ ਰਤਨ ਤਿਆਗ ਕੋਟੀ ਸੰਗ ਰਚੇ ਸਾਚ ਛੋੜ ਝੂਠ ਸੰਗ ਮਚੇ ਜੋ ਛੱਡਣਾ ਸੋ ਅਸਥਿਰ ਕਰ ਮਾਨੇ ਜੋ ਹੋਵਨ ਸੋ ਦੂਰ ਪਰਾਨੇ ਛੋੜ ਜੈ ਤਿਸ ਕਾ ਸਰਮ ਕਰੇ ਸੰਗ ਸਹਾਇ ਤਿਸ ਪਰ ਹਰੇ चंदन लेप उतारे धोए गर्त प्रीत भाषण संग होए अंधकूप में पातद बिकराल नानक काढ़ हो प्रभ दयाल करतूत पशु की मानस जात लोक पचारा करे दिन रात बाहर भेख अंतर मल माया शब्द नाहिख करे छपाया बाहर ज्ञान ध्यान स्नान अंतर व्यापे लोभ समान अंतर अगन बाहर तन स्वाहा कल पाथर कैसे तरे अथाहा जाके अंतर बसे प्रभ आप नानक तेजन सह समाध सुन अंधा कैसे मार्ग पावे कर गया लियो ओढ़ ने विहावे कहाँ बजार तो बूझे डोरा निस कहिए तो समझे पोरा कहाँ बिसन पद गावे गोंग जतन करे तो पी सुर भंग क्या पिंगल पर्वत पर पवन नहीं हो तुआ उस गवन करतार करना मैं दीन बेनती करे नानक तुमरी कृपा तरे संग सहाई सो आवे न चीत जो बहराई तास्यों प्रीत बलुआ के ग्रह भीतर बसे अंध केल माया रंग रसे दृढ़ कर माने मने प्रतीत काल न आवे मूड़े चीत बैर विरोध काम क्रोध मोह झूठ बेकार महालोच रहो याहो जुगत व्याने के जन्म नानक राख लेहो आपन कर करम तू ठाकर तुम पै अरदास जियो पेंड सब तेरी रास तुम मात पिता हम बारक तेरे तुमरी कृपा में सुख नेरे कोई न जाने तुमरा अंत ऊंचे से ऊंचा भगवंत सगल समग्री तुमरे सूत्र धारी तुम ते हुए सो आज्ञाकारी तुमरी गात में तुम ही जानी नानक दास सदा कुर्बानी सलोक
1: दस वस्तु ले पाछे पावा एक वस्त कारण बखोट गवावा एक पी ना दे दस पी हर ले ता मूड़ा कहो कहां करी जिस ठाकुर स्यो नाही चारा ताको की जय साध नमस्कारा जाके मन लागा प्र मीठा सर्व सुखता हूं मन भूता जिस जने अपना हुक्म मनाया सर्व थोक नानक तन पाया अगणत शाहु अपनी दे रास खात पीत बरत अनदो लास अपनी अमान कछ बहुर साहु ले अग्या नी मन रोस करे अपनी प्रतीत आप ही खोवै बहुर उसका विश्वास न होवै जिसकी वास्त से आग्ञा राख है प्रभु की आग्ञा मान है मात है उसते चौगुन करे निहाल नानक साहिब सदा दयाल अनक भांत माया के हेत सर पर होवत जान अनेत बिर की छाया स्यो रंग लावे उबिन सहु मन पछतावै जूदी सहसु चालन हार लपट रहो तंध अंधार बटाऊ स्यो जुलावै ने ताको हाथ नावै की मन हर के नाम की प्रीत सुखदाई कर कृपा नानका पलै लाई मिथ्या तन तन कुटंब सबाया मिथ्या होमै ममता माया मिथ्या राजो बन तन माल मिथ्या काम क्रोध विकराल मिथ्या राथ हस्ती अस वस्त्रा मिथ्या रंग संग माया पे खस्ता मिथ्या त्रो मोह अभिमान मिथ्या आप सुपर करत गुमान अस्त्र भग साध की शरण नानक जप जप जीव हर के चारण मिथ्या श्रवण पर निंदा सुनाय मिथ्या अस्त पर दर्व को हिराय मिथ्या नेत्र पीखत पर त्रिरुपाद मिथ्या रसना भोजन सुवाद मिथ्या चरण पर बकार को तावै मिथ्या मन पर लोभ लुभावै मिथ्या तन्नी पर उपकारा मिथ्या बासलित बेकारा बिन बूझे मिथ्या सा भय सफल दे नानक हर हर नाम लई बिरथी साकत की आर जा साच बिना कह होवत सूचा बिरथा नाम बिना तन अंध मुखावता कह दुर्गंध बिन सिमरन दिन रहन बिरथा बिहाई मेघ बिना ज्यों खेती जाई गोविंद भजन मन बिरथी सब काम ज्यों कृपण के निरार्थ दाम धन तन तीजन जे कट बस्यो हर नाऊ नानक ता कह बल बल जाऊ रहत अवर का शबर कमावत मानी प्रीत मुखों गंढ लावत जानन हार प्रभु पर भी नार भेख न काऊ भीन अवर उपदेश आप न कर आप जाव जन्म मरा जिसका अंतर बसै निरंकार तिसकी सीख तरह संसार जो तुम भाने तिन प्रभ जाता नानक उंजन चरण पराता करो बेनती पार ब्रह्म सब जाना है अपना किया आप है माना है आप करतन बेरा किसै दूर जनाव किसै बुझावत नीरा

ਪਾਠ ਪਟੰਬਰ ਹੰਡਾਵਤ ਸਹਿ ਤਿਆਕਤ ਅਵਰ ਲੁਭਾਵ ਹੈ ਜੇ ਪ੍ਰਸਾਦ ਸੁਖ ਸੇ ਸੋਈ ਜਾਏ ਮਨ ਆਠ ਪੈਰ ਤਾਕਾ ਜਸ ਗਾ ਬੀਜੈ ਜੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾਕੋ ਜਸ ਰਸਨ ਬਖਾਨਾ ਏ ਜੇ ਪ੍ਰਸਾਦ ਤੇਰੂ ਰਹਿਤਾ ਧਾਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ ਨਾਨਕ ਪਾਤਸ਼ਾਹ ਤੀ ਘਰ ਜਾਵੈ ਜੇ ਪ੍ਰਸਾਦ ਆਰੂ ਕੰਚਨ ਦੇਹੀ ਲਵਲਾ ਬੂਤ ਸਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿ ਤੂੰ ਮਨ ਸੁਖ ਪਾਵੈ ਹਰ ਹਰ ਜਸ ਕਹਿ ਤੂੰ ਜੇ ਪ੍ਰਸਾਦ ਤੇਰੀ ਸਗਲ ਛਿਦਰ ਢਾਕੇ ਮਨ ਸ਼ਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਕੂ ਨ ਪਹੁੰਚੈ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇਹੀ ਨਾਨਕ ਤਾ ਕੀ ਭਗਤ ਕਰੀ ਜੇ ਪ੍ਰਸਾਦ ਆ ਭੂਖਣ ਪਹਿਰੀ ਜਾਏ ਮਨ ਤੇ ਸਿਮਰਤ ਕਿਉਂ ਆਲਸ ਕੀ ਜਾਏ ਜੇ ਪ੍ਰਸਾਦ ਆਸਵ ਹਾਸ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਤ ਸਹਿ ਧਿਆਈ ਸਹਿ ਧਿਆਈ ਜੋ ਏਕ ਲਖੈ ਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾ ਵਿਵਹਾਰੀ ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੈ ਕਰਨ ਨਾਦੂ ਜੇ ਪ੍ਰਸਾਦ ਪੇਖੈ ਬਿਸਮਾਦੂ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗਹੂ ਗੁਰ ਪ੍ਰਸਾਦ ਨਾਨਕ ਮਨ ਜਾਗਹੂ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਹ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਦਾ ਕੋ ਜਾਪੂ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਸਹਿਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੀ ਤਾ ਸਿਵਰਾਤ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਾਤੂਤਮ ਹੋਏ ਸਰਬਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨਹੂ।

ਨਾਨਕ ਬਿਨਵੰਤਾ ਸਾਧਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ ਸਾਧ ਸੰਗ ਬਲ ਸਗਲੀ ਖੋਤ ਸਾਧਕ ਸੰਗ ਮਿਟੈ ਬਿਮਾਰ ਨੂੰ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਬੂਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਇੱਕ ਉਪਰ ਜਤਨ ਸਾਧਕੀ ਮਹਿਮਾ ਵਰਣੈ ਕੌਣ ਪਰਾਨੀ ਨਾਨਕ ਸਾਧਕੀ ਸ਼ੋਭਾ ਬ੍ਰਹਮਾ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ ਸਾਧਕ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨੁ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਤੂੰ ਧਾਵੈ ਸਾਧ ਸੰਗ ਅਸਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭੈਣਉ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸਾਨੁ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾਂ ਪੁਨੀਤ ਸਾਧ ਸੰਗ ਕੈਸੇ ਨਹੀਂ ਬੈਰ ਸਾਧਕ ਸੰਗ ਨ ਬੀਂਗਾ ਪੈਰ ਸਾਧਕ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕ ਸੰਗ ਨਾਹੀ ਹਉ ਤਾਪ ਸਾਧਕ ਸੰਗ ਤਜੈ ਸਭ ਆਪ ਆਪੇ ਜਾਣੈ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧਕ ਸੰਗ ਨਾ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤਾ ਗੋਚਰ ਲਹੈ ਸਾਧੂ ਕੈ ਸੰਗ ਜਰ ਸਹੈ ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੋਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੀ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੀੜ ਤੋਤ ਨਿਹਾਲ ਸਾਧਕ ਸੰਗ ਲੋਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਵਿਸਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਬਸੈ ਨਾਨਕ ਕੁਦਰੈ ਸਾਧ ਸੁਣ ਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੀ ਗੁਣ ਗਾਉ ਸਾਧਕ ਸੰਗ ਨਾ ਮੰਤੀ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲੱਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੀ ਸੰਜੋਗ।

ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੀ ਜਨ ਭਾਈ ਨਾਨਕ ਜਿਨ ਪ੍ਰਭ ਆਪ ਕਰੀ ਬ੍ਰਹਮ ਗਿਆਨੀ ਸਗਲ ਘੀਰੀ ਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਾਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੋ ਪ੍ਰਯਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹ ਬ੍ਰਹਮ ਗਿਆਨੀ ਪਾਰੇ ਉਪਕਾਰੂ ਮਾਹ ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਾਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪਾਏ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਵਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀਆਂ ਬਹੁਤ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੀਤਾ ਬ੍ਰਹਮ ਗਿਆਨੀ ਇੱਕ ਸੰਗ ਹੀਤਾ ਬ੍ਰਹਮ ਗਿਆਨੀ ਕਹਿ ਹੋਏ ਅਚੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭਿਆਪ ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਵੱਡ ਭਾਗੀ ਪਾਈ ਹੈ ਬ੍ਰਹਮ ਗਿਆਨੀ ਕੋ ਬਾਲ ਬਲ ਜਾਈ ਹੈ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਬ੍ਰਹਮ ਗਿਆਨੀ ਕੇ ਕੀਮਤ ਨਾਹੀ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੀ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾਧੀਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਇ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਾਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨੀ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ।

ਉਸਤਤ ਕਰੇ ਅਨੇਕ ਜਾਨੂ ਅੰਤ ਨ ਪਾਰਾ ਵਾਰੂ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧਾਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਣ ਬ੍ਰਹਮ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਵ ਕਾਵ ਵਿਚਾਰੇ ਕਈ ਕੋਟ ਨਵ ਤਨ ਨਾਮ ਧਿਆਵੈ ਨਾਨਕ ਕਰਤੇ ਕੰਤ ਨ ਪਾਵੈ ਕਈ ਕੋਟ ਭਾਇ ਅਭਿਮਾਨੀ ਕਈ ਕੋਟ ਆਂਧਾ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭੈਗਾਤਮ ਨਿਕੋਰ ਕਈ ਕੋਟ ਪਰ ਦਰਬ ਕੋਹੇ ਰਹੇ ਕਈ ਕੋਟ ਪਰ ਦੁਖ ਨਾ ਕਰਹੇ ਕਈ ਕੋਟ ਮਾਇਆ ਸ਼ਰਮਾਏ ਕਈ ਕੋਟ ਪਰਦੇਸ਼ ਭਰਮਾਏ ਜਿਤ ਜਿਤ ਲਾਭੂ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸੱਸੇ ਸੂਰ ਨਖੇਤਰ ਕਈ ਕੋਟ ਦੇਵਦਾਨ ਇੰਦਰ ਸ਼ਿਰ ਸ਼ਤਰ ਸਗਲ ਸਮੱਗਰੀ ਆਪਣੇ ਸੂ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਥਾਨ ਸਤ ਕਈ ਕੋਟ ਬੀਜ ਪ੍ਰਾਣ ਸਿਮਰਤ ਅਰਸ਼ਾਸ ਕਈ ਕੋਟ ਕੀ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਕ ਨਿਰ ਪਿਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ ਸਭਤੀ ਨੀਰੈ ਸਭੂ ਤੇ ਦੂਰ ਨਾਨਕ ਆਪ ਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰਹੈ ਕਈ ਕੋਟ ਬਹੁ ਛੂਨੀ ਫਿਰੈ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਾਲੈ ਤੱਕ ਪਾਏ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤਾ ਜੈ ਜੈ ਭਾਣਾ ਤਹਿ ਤੈ ਰਾਖੀ ਨਾਨਕ ਸਭ ਕਿਛ ਪ੍ਰਭ ਕੈ ਹੱਥ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋ ਜਾਂਤੇ ਆਤਮੈ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਬਿਨਾਸ਼ ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਾਨੂ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਦੁਖ ਕੀਨੋ ਵਿਸਤਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਏਕੇ ਓਂਕਾਰ ਕਈ ਕੂੜ ਕੀਨੇ ਬਹੁ ਭਾਤ ਪ੍ਰਾਪਤ ਹੋਏ ਪ੍ਰਮਾਇ ਸਮਾਤਾ ਕੰਤ ਨਾ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਨ ਹੋਵਤ ਆਤਮ ਪ੍ਰਗਾਸ

ਸੋਵਤ ਵਿਸ਼ਟਾ ਕਾ ਜਨ ਤਾਪਸ ਕੋ ਕਰਮੰਤ ਕਹਾਵੈ ਜਨਮ ਰਹਿ ਬਹੁ ਜੋਨ ਪ੍ਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖੰ ਦਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕੀ ਹਾਂ ਮੁਕਤਾ ਕੈ ਸੁਖ ਪਾਵੈ ਧਨਵੰਤਾ ਹੋਇ ਕਰਗਰ ਬਾਵੈ ਤ੍ਰਿਣ ਸਮਾਨ ਕਾ ਸੰਗ ਨ ਜਾਵੈ ਬਹੁ ਲਸ਼ਕਰ ਮਾਨੁ ਕੂਪਰ ਕਰੇ ਆਸ ਪਲ ਭੀਤਰਤਾ ਕਾ ਹੋਇ ਬਿਨਾਸੁ ਸਭ ਤੇ ਆਪ ਜਾਨੈ ਬਲਵੰਤ ਕਿਨ ਮੈਂ ਹੋਈ ਜਾਏ ਪਸਮੰਤ ਕਿਸਨ ਬਦਾ ਅਪੰਕਾਰੀ ਧਰਮ ਰਚ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟਾ ਅਭਿਮਾਨ ਸੋ ਜਨ ਨਾਨਕ ਦਰ ਗੈ ਪ੍ਰਵਾਨ ਕੂੜ ਕਰਮ ਕਰਾਂ ਉਤਾਰੇ ਸ਼ਰਮ ਭਾਵੈ ਸਗਲੀ ਬਿਰਥਾਰੀ ਅਨਕ ਤਪੱਸਿਆ ਕਰੀ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਯਤਨ ਕਰ ਆਤਮ ਨੀ ਦਰਾਵਾਰ ਦਰ ਗੈ ਕਹੋ ਕੈਸੇ ਗਾਵੈ ਆਪਸ ਕੋ ਜੋ ਭਲਾ ਕਹਾਵੈ ਸਹਿ ਭਲਾਈ ਨਿਕਨਾਵੈ ਸਰਬ ਕੀ ਰੇਂ ਜਾ ਕਾ ਮਨ ਹੋਏ ਕਹੋ ਨਾਨਕ ਦਾ ਕੀ ਨਿਰਮਲ ਸੋਏ ਜਬ ਲਗ ਜਾਨੈ ਮੁਝ ਤੇ ਕਛ ਹੋਏ ਤਬ ਸਕੋ ਸੁਗ ਨਾਹੀ ਕੋਈ ਜਬ ਹੀ ਜਾਨੈ ਮੈਂ ਕਿਛ ਕਰਤਾ ਤਬ ਲਗ ਗਰਭ ਜੂਨ ਮੈਂ ਫਿਰਤਾ ਜਬ ਤਾਰੈ ਕੁਬੈਰੀ ਮੀਤ ਤਬ ਲੰਘ ਨਹੀਂ ਚਲਨਾ ਹੀ ਚੀਤ ਜਬ ਲਗ ਮੋਹ ਮਗਨ ਸੰਘ ਮਾਏ ਤਬ ਲਗ ਧਰਮ ਰਾਜ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਕਹੋ ਛੂਟੈ ਸਹਿਸ ਖੱਟੇ ਲੱਖ ਕੋਟ ਤਾਵੈ ਤ੍ਰਿਪਤ ਨਾਵੈ ਮਾਇਆ ਪਾਛੈ ਪਾਵਨ ਭੋਗ ਵਿਖਿਆ ਕੇ ਕਰੈ ਨੇ ਤ੍ਰਿਪਤਾਵੈ ਖਾਪ ਖਾ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬ੍ਰਿਥੀ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਟ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆ ਸਦਾ ਸਦਾ ਨਾਨਕ ਜਾ ਕਰਨ ਕਰਾਵਨ ਕਰਨ ਹਾਰ ਇਸਕੈ ਆਤ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆ ਪ੍ਰਭ ਸੋਏ ਜੋ ਕਿਸ਼ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੂਝੈ ਦੇਖੈ ਕਰੈ ਬਿਵੇਕ ਆਪਾ ਏਕ ਆਪ ਹੈ ਅਨੇਕ ਮਰਨ ਬਿਨਸ ਆਵਨ ਜਾਈ ਨਾਨਕ ਸਦੀ ਰਹਿਆ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਣ ਵਿਸਥਾਰ ਸਾਵ ਕੈ ਸੁਸਕਾਉ ਕਰਨੈ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ ਆਪਣੀ ਚਰਤ ਆਪ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ ਮਨ ਮਾਇਆ ਮਨ ਆਪਣੇ ਮਾਏ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮੱਧੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕੱਟ ਕੱਟ ਸੁਣੀ ਸ੍ਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰ ਨਿਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁੱਖ ਨਿਆਰ ਜਾ ਘਟਾਏ ਸੰਤ ਕੈ ਦੁੱਖ ਜਮਤੇ ਨੀ ਛੁਟਾਏ ਸੰਤ ਕੈ ਦੁੱਖ ਨੂੰ ਸੁਖ ਸਭ ਜਾਏ ਸੰਤ ਕੈ ਦੁੱਖ ਨੂੰ ਰਕਮੈ ਪਾਏ ਸੰਤ ਕੈ ਦੁੱਖ ਨੂੰ ਮਤ ਹੋਏ ਮਲੀਨ ਸੰਤ ਕੈ ਦੁੱਖ ਨੂੰ ਸੋਭਾ ਤੇਨ ਸੰਤ ਕੇ ਹੱਥੇ ਕੋ ਰੱਖੈ ਨਾ ਕੋਏ ਸੰਤ ਕੈ ਦੁੱਖ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁੱਖਨ ਤੇ ਮੁਖ ਭਾਵਾਏ ਸੰਤਨ ਕੈ ਦੁੱਖਨ ਕਾਗ ਜੋਨ ਲਵਾਏ ਸੰਤਨ ਕੈ ਦੁੱਖਨ ਸਰਪ ਜੋਨ ਪਾਏ ਸੰਤ ਕੈ ਦੁੱਖਨ ਤ੍ਰਿਗ ਜੋਨ ਕਰਮਾਏ ਸੰਤਨ ਕੈ ਦੁੱਖਨ ਤ੍ਰਿਸ਼ਨਾ ਮੈਂ ਜਲਾਏ ਸੰਤ ਕੈ ਦੁੱਖਨ ਸਭ ਕੁਛ ਲਾਏ ਸੰਤ ਕੈ ਦੁੱਖਨ ਤੇ ਸਭ ਜਾਏ ਸੰਤ ਕੈ ਦੁੱਖ ਨੀਚਨ ਚਾਏ ਸੰਤ ਦੁਖੀ ਕਾ ਥਾਉ ਕੋ ਨਾਏ ਨਾਨਕ ਸੰਤ ਭਾਵੈ ਤਉ ਪੀਗਤ ਪਾਈ ਸੰਤ ਕਨੰਦ ਕਮਾਤ ਤਾਈ ਸੰਤ ਕਨੰਦ ਖਨ ਟਿਕਣ ਨਾ ਪਾਈ ਸੰਤ ਕਨੰਦ ਕਮਾ ਤਿਆਰਾ ਸੰਤ ਕਨੰਦ ਕ ਪਰਮੇਸ਼ਰ ਮਾਰਾ ਸੰਤ ਕਨੰਦ ਕ ਰਾਜ ਤਹੀਨ ਸੰਤ ਕਨੰਦ ਕ ਦੁਖੀ ਅਰਦੀਨ ਸੰਤ ਕੇ ਨਿੰਦਕ ਸਰਵ ਰੋਗ ਸੰਤ ਕੇ ਨਿੰਦਕ ਸਦਾ ਬਿਜੋਗ ਸੰਤ ਕੇ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਾਵੈ ਤਾਂ ਉਸ ਕਾ ਭੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵੈ ਤੂ ਸੰਤ ਕਾ ਦੁਖੀ ਕਿਸੈ ਕਰੀ ਮਿਤ ਸੰਤ ਕੇ ਦੁਖੀ ਕੋ ਡਾਨ ਲੱਗ ਗਏ ਸੰਤ ਕੇ ਦੁਖੀ ਕੋ ਸਭ ਤਿਆਗ ਗਏ ਸੰਤ ਕਾ ਦੁਖੀ ਮਹਾਂ ਹੰਕਾਰੀ ਸੰਤ ਕਾ ਦੁੱਖ ਸਦਾ ਬਿਕਾਰੀ ਸੰਤ ਕਾ ਦੁਖੀ ਜਨਮ ਮੈਂ ਮਰੈ ਸੰਤ ਕੀ ਦੁੱਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦ ਬੀਜ ਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈ ਆਏ ਸੰਤ ਕਾ ਦੁਖੀ ਉੱਜੜ ਪਾਈ ਆਏ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਉ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੀ ਆਪਣ ਵੀ ਜਾਪੀ ਕਾਹੇ ਸੰਤ ਕੇ ਦੁਖੀ ਕੋ ਅਵਰਨ ਰੱਖ ਨਾ ਆਰੁ ਨਾਨਕ ਸੰਤ ਭਾਵੈ ਤਾਂ ਲੈ ਉਬਾਰ ਸੰਤ ਕਾ ਦੁਖੀ ਓ ਬਿਰ ਲਾਈ ਜੋ ਜਲ ਵੀ ਹੁਣ ਮਛੜੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਭਾਵ ਕਿੰਦ ਨਹੀਂ ਧਰਾਪੈ ਸੰਤ ਕਾ ਦੁਖੀ ਛੁੱਟਾ ਅਕੇਲਾ ਜਿਉ ਬੁਆੜ ਤਿਲ ਖੇਤ ਮਾਹੀ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦ ਕਾ ਧੁਰੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰ ਗੈ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੁੱਜੈ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕੇ ਦੁੱਖ ਨਾ ਤ੍ਰਿਸ਼ਟੈ ਕੋਈ ਜੈਸਾ ਭਾਵ ਆਏ ਤਾਸਾ ਕੋਈ ਹੋਏ ਪਿਆ ਕਰਤਨਾ।

0: ਤੈ ਕੋਈ ਨਾਨਕ ਜਾਣੈ ਸੱਚਾ ਸੋਏ। ਨਾਨਕ ਜਾਣੈ ਸੱਚਾ ਸੋਏ, ਸਭ ਕਰ ਤਿਸ ਕਿਉ ਕਰਨੈ ਹਾਰੂ, ਸਦਾ ਸਦਾ ਤਿਸ ਕੋ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਸਹਿ ਧਿਆਉ ਸਾਸ ਗਿਰਾਸੂ, ਸਭ ਕਛ ਵਰਤਤ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ। ਆਪਣਾ ਖੇਲ ਆਪ ਕਰਨੈ ਹਾਰ, ਦੂਸਰ ਕੌਣ ਕਹੈ ਵਿਚਾਰੂ, ਜਿਸਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੇ, ਬਡ ਭਾਗੀ ਨਾਨਕ ਜਨ ਸੀ ਸਲੋਕ, ਤਜੋ ਸਿਆਨਪ ਸੁਰਜਨ ਹੋ, ਸਿਮਰੂ ਹਰ ਹਰ ਰਾਏ।
1: ਏਕ ਪਿਆਸ ਹਰ ਮਨ ਰੱਖੋ, ਨਾਨਕ ਰੂਪ ਪਰਮ ਪੂਜਾ ਇਸ਼ਟ ਪਰੀ, ਮਨ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕੇ ਭਗਵਾਨ, ਜਿਸਕੇ ਦੀਏ ਰਹਿ ਅਘਾਏ, ਬਹੁਨਾ ਤਿਸ ਨਾ ਲਾਗੇ ਆਏ, ਮਾਰੇ ਰਾਖੇ ਕੋ ਆਪ, ਮਾਨ ਕੈ ਕਿਸ਼ਨਾਈ ਹਾਥ, ਤਿਸਕਾ ਹੁਕਮ ਬੂਸਖ ਹੋਏ, ਤਿਸਕਾ ਨਾਮ ਰੱਖਣ ਪਰੋਏ, ਸਿਮਰ ਸਿਮਰ ਸਿਮ ਪ੍ਰਭ ਸੋਏ, ਨਾਨਕ ਬਿਘਨ ਲਾਗੇ ਕੋਏ। ਉਸਤਤ ਮਨ ਮੈਂ ਕਾ ਨਿਰੰਕਾਰ, ਕਰ ਮਨ ਮੇਰੇ ਸਤਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਉ, ਨਿਨ ਉਪਿਕ ਠਾਕੁਰ ਕਾ ਰੰਗ, ਸਾਹ ਸਾਹ ਬਿਨਸੇ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿਟੇ ਪਾਪ ਜਪੀ ਹਰ ਬਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਪੂਜਲ ਮਥਾ, ਵਡ ਪਾਗੀ ਤੀ ਚੰਚਕ ਮਾਹੇ, ਸਦਾ ਸਦਾ ਹਰ ਕੀ ਗੁਣ ਗਾਏ। ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਣੀ ਸੰਸਾਰ, ਮਨ ਤਨ ਬੁਕ ਬੋਲੋ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਨੇ, ਤੁਤ ਕਿਉ ਸੋਜੀ ਜਾਣੈ, ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨ ਨਿਰੰਜਣ ਜਾਣਿਆ, ਗੁਰਪ੍ਰਸਾਦ ਆਪਣਾ ਸੂਜੈ, ਤਿਸਕੀ ਜਨ ਤਿਸ ਨਾ ਬੂਜੈ, ਸਾਧ ਸੰਗ ਹਰਿ ਹਰਿ ਜਸ ਕਹਿਤ, ਸਰਬ ਰੋਗ ਤੇ ਵਰਜਣ ਰਹਿਤ, ਆਂਦਨ ਕੀਰਤਨ ਕੇਵਲ ਵਖਾਨ, ਗ੍ਰਿਸਤ ਮੈਂ ਸੋਈ ਨਿਰਵਾਨ, ਇੱਕ ਉਪਰ ਜਿ ਚੰਨ ਕੀ ਆਸਾ, ਤਿਸਕੀ ਕਟੀਏ ਜਮਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਨਾ ਲਾਗੇ ਦੁੱਖ, ਜਿਸਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਸੇਲਾ ਨਹੀਂ ਡਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕੋ ਕਿਸ਼ਤ ਡਰੈ, ਜੈਸਾ ਸਾਤਾ ਸਾਧ ਸਟਾਇਆ, ਆਪਣੇ ਕਾਜ ਮੈਂ ਆਪ ਸਮਾਇਆ, ਸੋਧ ਸੋਧ ਸੋਧ ਸਿਜਿਆ, ਗੁਰਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕਿਛੁ ਮੂਲ, ਨਾਨਕ ਸੋ ਸੁਖਮ ਸੋਇ ਸਥੂਲ, ਨਾ ਕਿਛੁ ਜਨਮ ਹੈ ਨਾ ਕਿਛੁ ਮਰਿਆ, ਪੰਜਲੇ ਤਾਪ ਹੀ ਕਰਿਆ, ਆਵਨ ਜਾਵਨ ਦਿਸ਼ਟ ਅਨਦਿਸ਼ਟ, ਆਗਿਆ ਘਾਰੀ ਤਾਰੀ ਤਾ ਸਿਸ਼ਟ, ਆਪੇ ਆਪ ਸਗਲ ਮੈਂ ਆਪ, ਜੁਗਤ ਰਚ ਥਾਪ ਥਾਪ, ਬਿਨਾਸੀ ਨਾਹੀ ਕਿਛੁ ਖੰਡ, ਧਾਰਨ ਤਾਰ ਬ੍ਰਹਮੰਡ, ਅਲਖ ਪੇ ਪੁਰਖ ਪ੍ਰਤਾਪ, ਆਵਜ ਭਾਈਤਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਤਰੇ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਤੂ ਪਸਾਰਨ, ਆਪੇ ਮੇਲੇ ਗੁਰਪਾਲ, ਗੁਰ ਕਾ ਸ਼ਬਦ ਪਏ ਨਿਹਾਲ, ਹੁਣ ਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੇ ਬਿਟ ਪਾਗੈ, ਨਾਮ ਜਪ ਪਾਵੇ ਬਸਰਾਮ, ਨਾਨਕ ਤਿਨ ਪੁਰਖ ਉਤਮ ਕਰਮਾਨ, ਜੋ ਕੁਛ ਕਰੇ ਸੋ ਪ੍ਰਭ ਕੇ ਰੰਗ, ਸਦਾ ਸਦਾ ਵਸੇ ਹਰ ਸੰਗ, ਸਹਿਜ ਸੁਭਾਏ ਹੋਵੇ ਸੋ ਹੋਏ, ਕਰਨੇ ਹਰ ਪਛਾਣੇ ਸੋਏ, ਪ੍ਰਭ ਕਾ ਕੀ ਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦਸਟਾਨਾ, ਜਿਸ ਦੇ ਉੱਤੇ ਸਮਾਏ ਸਮਾਹੇ, ਓਏ ਸੁਖ ਨਾਨ ਮਨਿਆਏ, ਆਪਸ ਕੋ ਆਪਦੀ ਨੁਮਾਨ, ਨਾਨਕ ਪ੍ਰਭ ਜਨੇ ਕੂ ਜਾਨ ਸਲੋਕ, ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਣਨ ਹਾਰ, ਜਾ ਕੈ ਸਿਮਰਨ ਉਦਰੀਐ, ਨਾਨਕ ਤਿਸ ਬਲਹਾਰ ਇਸ਼ਟਪਦੀ, ਟੂਟੀ ਗਾਂਡਨ ਹਾਰ ਗੋਪਾਲ, ਸਰਬ ਜੀ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੈ, ਤਿਸ ਤੈ ਬਿਰਥਾ ਕੋਈ ਨਾ ਹੈ, ਰੇ ਮਨ ਮੇਰੇ ਸਦਾ ਹਰ ਜਾਪ, ਬਨਾਸੀ ਪ੍ਰਭ ਆਪੇ ਆਪ, ਆਪਣ ਕੀਆ ਕਛੁ ਨਾ ਹੋਏ, ਜਿਸ ਪ੍ਰਾਣੀ ਲੋਚੇ ਕੋਏ, ਤਿਸ ਮਨ ਨਾਹੀ ਤੇਰੇ ਕਿਛ ਕਾਮ, ਗਤ ਨਾਨਕ ਜਪੇ ਕਰਨਾਮ, ਰੂਪਵੰਤ ਹੋਈ ਨਾਹੀ ਮੋਹੇ, ਪ੍ਰਭ ਕੀ ਜੋ ਸੰਕਟ ਸੋਹੇ, ਧਨਵੰਤਾ ਹੋਏ ਕਿਆ ਕੋ ਗਰਬੈ, ਜਾਂ ਸਭ ਕਿਛ ਤਿਸ ਕਾ ਦੀਆ ਦਰਬੈ, ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ, ਜੇ ਕੋਹੇ ਬਹਿ ਦਾ ਧਾਰ, ਤਿਸ ਦਿਨ ਹਾਰ ਜਾਨੇ ਗਵਾਰ, ਜਿਸ ਗੁਰਪ੍ਰਸਾਦ ਤੂੰ ਟਹਿਰ ਰੋਗ, ਨਾਨਕ ਸੋ ਜਨ ਸਦਾ ਰੋਗ, ਜੋ ਮੰਦਰ ਕੋ ਥਾਮੇ ਥੰਮਨ, ਤਿਉ ਗੁਰ ਕਾ ਸ਼ਬਦ ਮਨੇ ਅਸਥਮਨ, ਜੋ ਪਖਾਣ ਨਵ ਚਰਤਰੇ, ਪ੍ਰਾਣੀ ਗੁਰਚਰਨ ਲਗਨ ਨਿਸਤਰੈ, ਜੋ ਅੰਧਕਾਰ ਦੀ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਈ ਵਿਗਾਸ, ਜੋ ਮਹਾਂ ਉਧਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਨ ਜੁਦ ਪ੍ਰਗਟਾਵੈ, ਤਿਨ ਸੰਤਨ ਕੀ ਬਾਛੋ ਤੂਹਰ, ਨਾਨਕੀ ਅਰਲੋਚਾ ਪੂਰ, ਮਾਨ ਮੂਰ ਕਾਇ ਬਿਲ ਲਾਈਏ, ਪੂਰਵ ਲਿਖੇ ਕਾ ਲਿਖੀਆ ਪਾਈਐ, ਦੁਖ ਸੁਖ ਪ੍ਰਭ ਦੇਵਨ ਹਾਰ, ਵਰਤਿਆਗ ਤੁਕਤ ਸਿਚ ਤਾਰ, ਜੋ ਕਿਛੁ ਕਰੇ ਸੋਈ ਸੁਖਮਾਨ, ਭੂੰਡਾ ਕਾਹੀ ਫਿਰਿਆ ਜਾਣ, ਕੌਣ ਪਸਤਾ ਇਤਰੇ ਸੰਗ, ਲਪਟਰ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੈ ਮਾਹੈ, ਨਾਨਕ ਪਤ ਸਿਧੀ ਕਰਜਾ ਹੈ, ਜਿਸ

क्यों छूटे बिन प्यार मन रे, क्यों छूटे बिन

ਤਾਕੋ ਵਿਘਨ ਨਾ ਕੋ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਓਆਰ ਸ੍ਰੀ ਭਗਵਤੀ ਜੀ ਪਾਤਸ਼ਾਹ ਦਸਵੇਂ ਪ੍ਰਥਮ ਗੌਤੀ ਸਿਮਰ ਕਾਇ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਾਹਿਰ ਦਿਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰ ਆਏ ਸ੍ਰੀ ਹਰ ਕ੍ਰਿਸ਼ਨ ਤੇ ਆਈਏ ਜਿਸ ਰਿਠੇ ਸਭ ਦੁਖ ਜਾਏ ਤੇ ਬਹਾਦਰ ਸਿਮਰੇ ਕਰਨ ਆਉਂਦੇ ਆਵੇ ਤਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਕਰਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਸਕਿਆ ਦੇਖ ਚਲਾਈ ਤੇ ਗੁਆਹੀ ਦੇ ਕੰਡਟ ਕੀਤਾ ਤਿਨਾਂ ਪਿਆਰਿਆਂ ਅਸਚਾਰਿਆਂ ਦੀ ਪੁੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੇਸ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਪੁੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆ ਜਿਤਿਆ ਉਨਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਹਾ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਾਂ ਜੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਚੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨੀ ਉੱਟਿਆਂ ਦੀ ਊਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਅਪਾਰ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸੇ ਪਾਤਸ਼ਾਹੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਖੇ ਕਰਨਾਮ ਦੇ ਮੇਰਾ ਮੰਤਨ ਸੀਤਲੋ ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸਤ ਸਾਖੀਏ ਸਤਿਗੁਰ ਸੇ ਪਾਤਸ਼ਾਹ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਬੋਬੀ ਸਿੰਘ ਦੁਸਾਂਝ ਬੀਬੀ ਕੁਲਵਰਨ ਕੌਰ ਜੀ ਸਤ ਦੁਸਾਂਝ ਸਤਿਗੁਰ ਸੇ ਪਾਤਸ਼ਾਹ ਦੀ ਸਪੁੱਤਰੀ ਬੱਚੀ ਪਵਨ ਕੌਰ ਦੁਸਾਂਝ ਦੇ ਆਨੰਦ ਕਾਰਜਾਂ ਦੀ ਖੁਸ਼ੀ ਵਿੱਚ ਅਤੇ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰ ਸੇ ਪਾਤਸ਼ਾਹੀ ਗੁਰਮੁਖ ਪਰਿਵਾਰ ਨੇ ਸਤਿਗੁਰ ਸੇ ਪਾਤਸ਼ਾਹੀ ਤੇ ਜੋ ਆਪਣੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਕੀਤੇ ਸਨ ਸਤਿਗੁਰ ਸੇ ਪਾਤਸ਼ਾਹੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਸਹਿਜ ਸਹਿਜ ਪਾਠ ਕੀਤੇ ਆਪਣੇ ਗ੍ਰਹਿ ਵਿਖੇ ਆਪ ਦੀ ਹਜ਼ੂਰੀ 'ਚ ਭੋਗ ਪਾਏ ਗਏ ਹਨ ਬਾਣੀ ਪੜ੍ਹਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੇ ਅਣਜਾਣ ਤੇ ਜਾਣ ਕੇ ਮਾਫ਼ ਕਰਨਾ ਅੱਗੋਂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਉਪਰੰਤ ਗੁਰਸ਼ਬ ਚੌਂਕੀ ਜੀ ਕੀ ਅਰਦਾਸ ਹੈ ਜੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਬਾਣੀ ਪੜ੍ਹਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੇ ਅਣਜਾਣ ਤੇ ਜਾਣ ਕੇ ਮਾਫ਼ ਕਰਨਾ ਅੱਗੋਂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣੋ ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੇ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗੋ ਕੇ ਸਹਾਇਤਾ ਕਰਨੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਸਤਿਗੁਰ ਸੇ ਪਾਤਸ਼ਾਹੀ ਬੱਚੀ ਪਵਨ ਕੌਰ ਦੇ ਸਿਰ ਤੇ ਮਿਹਰ ਪਰਿਆਤ ਰੱਖ ਕੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਜੀਵਨ ਕਾਲ ਤਰੱਕੀਆਂ ਬਖਸ਼ਣੀਆਂ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਜੀ ਦੁਸਾਂਝ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਾਏ ਨਾਇਕ ਨੇ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਲੋਕ ਪਰਦੇ ਢੱਕਣੇ ਕੀ ਪੁੰਨ ਦਰਸ਼ਨ ਭੇਟ ਮਾਜਰੀ ਹੋਈ ਹੈ ਸ੍ਰੀ ਸੁਖਮਨੀ ਸਾਹਿਬ ਦੇਖ ਲੰਗਰ ਵਾਸਤੇ 500 ਪੌਂਡ ਬਿਲਡਿੰਗ ਫੰਡ ਵਾਸਤੇ 100 ਪੌਂਡ 1 ਪੌਂਡ ਗਿਆਨੀ ਸਿੰਘਾਂ ਵਾਸਤੇ 100 ਪੌਂਡ ਮਾਇਕ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਗੁਰਮੁਖ ਪਰਿਵਾਰ ਨੇ ਜਿਨ੍ਹੋਂ ਭਾਵਨਾ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਓਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਅਤੇ ਸਤਿਗੁਰ ਸੇ ਪਾਤਸ਼ਾਹ ਜੀ ਆਪਣੇ ਗ੍ਰਹਿ ਕੀਤੇ ਹੋਏ ਸ੍ਰੀ ਸਹਿਜ ਪਾਠ ਦੇ ਭੋਗ ਪੁਆਇਣ ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਸੁਮਣੋ ਭਾਵਨਾ ਸੰਪੂਰਨ ਕਰਨੀਆਂ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਕਾਰਜਾਂ 'ਚ ਨਿਰਵਿਘਨਤਾ ਸਹਿਤ ਸਫਲਤਾ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਹਰ ਮੈਦਾਨ ਫਤਿਹ ਬਖਸ਼ਣੀ ਕਿਰਤ ਕਮਾਈ 'ਚ ਵਾਧੇ ਬਖਸ਼ਣੇ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਖਜ਼ਾਨੇ 'ਚ ਅੰਮ੍ਰਿਤ ਕਲਾ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਅਭਿਸਾਦ ਸਿੰਘ ਵਰਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਸਤਿਗੁਰ ਸੇ ਪਾਤਸ਼ਾਹ ਸਾਹਿਬ ਗੁਰਦਿਆਲ ਸਿੰਘ ਬੀਬੀ ਗੁਰਦੇਵ ਕੌਰ ਜੀ ਦੇ ਆਪਣੇ ਸਪੁੱਤਰ
ਦਵਿੰਦਰ ਸਿੰਘ ਦੇ ਜਨਮਦਿਨ ਦੀ ਖੁਸ਼ੀ ਵਿੱਚ ਸਤਿਗੁਰ ਸ੍ਰੀ ਪਾਤਸ਼ਾਹ ਜੀ 11 ਪੂਰਨ ਮਹਾਂਗੁਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨਾ ਹੈ। ਆਪਣੇ ਚਰਨਾਂ ਕਮਲਾਂ ਦੇ ਪ੍ਰੀਤ ਬਖਸ਼ਣੀ ਅੰਗ ਸੰਘ ਹੋ ਕੇ ਸਹਾਇਤਾ ਕਰਨੀ, ਇਸ ਵੇਲੇ ਆਪ ਆਪਣੇ ਮੁਖਾਰਬਿੰਦ ਚੋਂ ਪਵਿੱਤਰ ਹੁਕਮਨਾਮੇ ਬਖਸ਼ ਕੇ ਦਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ। ਪਵਿੱਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ। ਸਹੀ ਗੁਰੂ ਪਿਆਰਿਆਂ ਦਾ ਮੇਲਣਾ, ਜਿਨ੍ਹਾਂ ਨੇ ਮਿਲਿਆ ਆਪਦਾ ਪਵਿੱਤਰ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੇ

ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ ਭਲੀ ਪ੍ਰਕਾਰ ਵਿਦਤਾ ਆਪ ਨੂੰ ਪਤਾ ਹੈ ਸੇਵਕ ਸ਼ਰਧਾਲੂ ਪਰਿਵਾਰ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਦੀ ਚਰਨਾਂ ਦੇ ਪਾਸ ਅਰਦਾਸ ਬੇਨਤੀ ਲਈ ਸਤਿਗੁਰੂ ਪਾਤਸ਼ਾਹ ਚਰਨ ਪਰਸਦੇ ਹਾਂ। ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਘਰ ਸੇਵਕ ਪਰਿਵਾਰ ਨੇ ਸਹਿਜ ਪਾਠ ਬਾਣੀ ਦੇ ਆਪ ਕੀਤੇ ਨੇ, ਭੋਗ ਪਾਏ ਗਏ ਉਪਰੰਤ ਸ਼ੁਕਰਾਨੇ ਦੇ ਸ਼ਬਦ ਪਰਿਵਾਰ ਦੀ ਬੱਚੀ ਪਵਨ ਕੌਰ ਦੁਸਾਂਝ ਉਹਨਾਂ ਦੇ ਆਨੰਦ ਕਾਰਜਾਂ ਦੀ ਸਫਲਤਾ ਲਈ, ਔਰ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ, ਸੁੱਖ ਸ਼ਾਂਤੀ ਚੜ੍ਹਦੀ ਕਲਾ ਲਈ ਆਉਣ ਵਾਲੇ ਹਰ ਕਾਰਜਾਂ ਵਿੱਚ ਸਤਿਗੁਰੂ ਪਾਤਸ਼ਾਹ ਜੀ ਅੰਗ ਸੰਗ ਸਹਾਈ ਹੋਣ ਅਰਦਾਸ ਬੇਨਤੀ ਕੀਤੀ ਹੈ। ਕਿਸੇ ਕਵੀ ਦੇ ਬੋਲ ਨੇ, ਕਹਿੰਦੇ ਸੁਖੀ ਦੁਖੀ ਨਰ ਜਗਤ ਮੈਂ ਧਰਮ ਕਰੈ ਜੇ ਕੋਏ, ਸੁਖੀ ਕਰੈ ਤੋ ਸੁਖ ਬੜੈ, ਦੁਖੀ ਕਰੈ ਦੁੱਖ ਖੋਏ ਦੁਖਿਆਰਾ, ਧਰਮ ਦਾ ਊਟ ਆਸਰਾ ਤੱਕ ਲਏ ਉਹਦਾ ਦੁੱਖ ਘਟਦਾ ਹੈ। ਸੁਖਿਆਰਾ ਧਰਮ ਦਾ ਊਟ ਆਸਰਾ ਤੱਕ ਲਏ, ਕਹਿਣ ਲੱਗੇ ਉਹਦੀ ਖੁਸ਼ੀਆਂ ਵਿੱਚ ਹੋਰ ਚਾਰ ਚਰਨ ਲੱਗ ਜਾਂਦੇ ਨੇ। ਸਾਨੂੰ ਆਰੰਭ ਵਿੱਚ ਮਾਲਕ ਵਾਹਿਗੁਰੂ ਪਰਮਾਤਮਾ ਦਾ ਭਰੋਸਾ ਤੱਕਣਾ ਚਾਹੀਦਾ ਹੈ। ਅਸੀਂ ਬੀਤੇ ਹੋਏ ਵਿੱਚ ਜਿਉਂਦੇ ਹਾਂ, ਆਉਣ ਵਾਲੇ ਦੀ ਆਸ ਰੱਖਦੇ ਹਾਂ, ਜਿਹੜਾ ਵਰਤਮਾਨ ਹੈ ਉਹ ਸਾਨੂੰ ਘੱਟ ਯਾਦ ਰਹਿੰਦਾ ਹੈ, ਅਤੇ ਆਉਣ ਵਾਲੇ ਦਾ ਸਾਨੂੰ ਡਰ ਹੁੰਦਾ ਹੈ, ਇਹ ਕੰਮ ਹੋਏ ਜੇ ਨਾ ਹੋਏ ਜੇ ਹੋ ਜਾਏ, ਅਤੇ ਇਸ ਲਈ ਪਾਤਸ਼ਾਹ ਜੀ ਕਹਿਣ ਲੱਗੇ ਜਿਉਂ ਮੰਦਰ ਕੋ ਥੰਮੈ ਥੰਮਣ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ। ਕਿਉਂ ਲੱਗੇ ਬਿਲਡਿੰਗ ਦਾ ਇੱਕ ਥੰਮ੍ਹ ਸਹਾਰਾ ਹੁੰਦੇ ਨੇ, ਅਤੇ ਸ਼ਬਦ ਦਾ ਓਟ ਆਸਰਾ ਪਰਮਾਤਮਾ ਦਾ ਨਾਮ ਤੇਰਾ ਸਹਾਰਾ ਬਣ ਜਾਏ, ਜ਼ਿੰਦਗੀ ਸੌਖੀ ਬਣ ਜਾਏਗੀ। ਉਸ ਭਰੋਸੇ ਦੇ ਮਾਲਕ ਪਰਮਾਤਮਾ ਜੀ ਰਹਿਮਤ ਕਰਨ, ਆਉਣ ਵਾਲੇ ਹਰ ਕਾਰਜਾਂ ਵਿੱਚ ਅੰਗ ਸੰਗ ਸਹਾਈ ਹੋਣ। ਜਿਹੜੇ ਪਰਿਵਾਰ ਗੁਰੂ ਘਰ ਵਿਖੇ ਸਮਾਗਮ ਰੱਖਦੇ ਨੇ ਉਹਨਾਂ ਨੂੰ ਗੁਰੂ ਘਰੋਂ ਸਰਪਾਓ ਦੀ ਬਖਸ਼ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਪਿਆਰਾ ਸਿੰਘ ਜੀ ਉਹ ਸਰਪਾਓ ਦੀ ਬਖਸ਼ਿਸ਼ ਪਰਿਵਾਰ ਨੂੰ ਦੇਣਗੇ। ਬੇਨਤੀ ਹੈ ਬੱਚੀ ਪਵਨ ਕੌਰ ਨੂੰ ਗੁਰੂ ਹਜ਼ੂਰੀ ਅੰਦਰ ਪਹੁੰਚਣ ਜੀ ਸਰਪਾਓ

ਜਿੰਨੇ ਵੀ ਆਪ ਪਹੁੰਚੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੀ ਆਇਆਂ ਆਖਿਆ ਜਾਂਦਾ, ਪਰਿਵਾਰ ਵੱਲੋਂ ਬੇਨਤੀ ਹੈ, ਗੁਰੂ ਕਾ ਲੰਗਰ ਤਿਆਰ ਹੈ, ਸਾਰਿਆਂ ਨੇ ਲੋੜ ਅਨੁਸਾਰ ਗੁਰੂ ਕਾ ਲੰਗਰ ਛੱਕ ਕੇ ਜਾਣਾ ਜੀ। ਕੜਾਹ ਪ੍ਰਸ਼ਾਦ ਦੀ ਦੇਗ ਬਾਹਰ ਵਰਤ ਲਈ ਹੈ, ਦੇਗ ਲੈਣ ਉਪਰੰਤ ਗੁਰੂ ਕਾ ਲੰਗਰ ਤਿਆਰ ਹੈ, ਸਾਰਿਆਂ ਨੇ ਲੋੜ ਅਨੁਸਾਰ ਛੱਕ ਕੇ ਜਾਣਾ। ਕੁਝ ਪਰਿਵਾਰਾਂ ਵੱਲੋਂ ਦੇਗਾਂ ਦੀ ਮਾਇਆ ਹੀ, ਗੁਪਤ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ 20 ਪਾਉਂਡ, ਗੁਰਨਾਮ ਸਿੰਘ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ 11 ਪਾਉਂਡ, ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ 5 ਪਾਉਂਡ, ਗਿਆਨੀ ਰਾਮ ਸਿੰਘ ਚੜ੍ਹਦੀ ਕਲਾ ਲਈ 5 ਪਾਉਂਡ, ਭੁਪਿੰਦਰ ਸਿੰਘ ਦੇਗ ਵਾਸਤੇ 11 ਪਾਉਂਡ ਭੇਜਦੇ ਨੇ, ਗੁਰਦੇਵ ਸਿੰਘ ਢੇਸੀ ਦੇਗ ਵਾਸਤੇ 5 ਪਾਉਂਡ, ਗੁਪਤ ਪਰਿਵਾਰ ਵੱਲੋਂ 20 ਪਾਉਂਡ, ਅਸ਼ਰੂਪ ਸਿੰਘ ਦਸਾਂਝ 50 ਪਾਉਂਡ ਭੇਜਦੇ ਨੇ ਬਿਲਡਿੰਗ ਫੰਡ ਲਈ, ਨਰਿੰਦਰ ਸਿੰਘ ਚਾਹਲ 40 ਪਾਉਂਡ ਭੇਜਦੇ ਨੇ। ਸੋ ਸਭਨਾਂ ਦੇ ਨਾਮ ਸਤਿਗੁਰੂ ਆਪ ਜਾਣਦੇ ਨੇ, ਸਿਰ 'ਤੇ ਮੇਰਾ ਪ੍ਰਿਆਤ ਰੱਖਣ, ਸ਼ੁਭ ਭਾਵਨਾਵਾਂ ਪੂਰੀਆਂ ਕਰਨ, ਨਾਮ ਦੀ ਦਾਤ ਬਖਸ਼ਿਸ਼ ਕਰਨ ਜੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।

सोहंग आप पछाणिए शब्द भेद पति आए गुरमुख।

Eso que es

सच कहूं सुन ले वो सब है जिन प्रेम कियो जलो ऐसी री जल

ਕੁਖਣੂ ਜੋ ਚੁਕੰਦੇ ਸਰ ਤਲ ਘੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮੇਲੈ ਸੋ ਮਿਲੈ।

सोहंग आप पछाणिए शब्द भेद पतिया गुरमुख आप पछाणिए।

ਨਹੀਂ ਸੋਚਣ ਕੱਢੀਏ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ ਜਾਂ ਰਹਿਣਾ ਨਹੀਂ ਐਤ ਜਗ ਤਾਂ ਕਾਇਤ ਗਾਰ ਬਹਣੀਏ ਮੰਦਾ ਕਿਸੇ ਨਾ ਆਖੀਏ ਪੜ ਅੱਖਰ ਇਹੋ ਬੁਝੀਏ ਮੂਰਖੇ

ਵਾਹਿਗੁਰੂ ਵਾਹਿਗੁਰੂ।

Why is it?